ਨੂੰ ਨਾਮ ਦਾ ਰਸ ਕਹਿੰਦੇ, ਹਰੀ ਦਾ ਰਸ ਕਹਿੰਦੇ। ਹੋਰ ਬੜੇ ਸਵਾਦ ਤੂੰ ਵੇਖੇ ਹੋਣਗੇ, ਮਾਲਕ ਨੇ ਬੜੀ ਪਿਆਰੀ ਰਚਨਾ ਬਣਾਈ। ਸਾਡੇ ਜਿਹੜੇ ਗਿਆਨ ਇੰਦਰੇ ਨੇ ਨਾ, ਪੰਜ ਗਿਆਨ ਇੰਦਰੇ, 5 senses, ਅੱਖਾਂ ਵੇਖਦੀਆਂ ਨੇ, ਜੀਭ ਚੱਖਦੀ, ਕੰਨ ਸੁਣਦੇ ਨੇ, ਨੱਕ ਸੁੰਘਦਾ ਹੈ, ਸਰੀਰ ਦੀ ਤਵਚਾ, ਸਰੀਰ ਦੀ ਸਕਿਨ ਜੋ ਹੈ ਇਹ ਛੋਹ ਕੇ ਪਤਾ ਲਾਉਂਦੀ ਆਲਾ ਦੁਆਲਾ ਕੀ ਹੈ। ਲੇਕਿਨ ਇਹਦੇ ਨਾਲ ਇੱਕ ਹੋਰ ਵੀ ਗੱਲ ਹੈ, ਇਹਨਾਂ ਪੰਜਾਂ ਹੀ ਗਿਆਨ ਇੰਦਰੀਆਂ ਚ ਮਾਲਕ ਨੇ ਰਸ ਵੀ ਪਾ ਛੱਡੇ, ਸਵਾਦ ਭਰ ਛੱਡੇ। ਅੱਖਾਂ ਵੇਖਦੀਆਂ ਵੀ ਨੇ, ਵੇਖਣ ਦਾ ਰਸ ਵੀ ਲੈਂਦੀਆਂ। ਜੇ ਤਾਂ ਨਜ਼ਾਰਾ ਵਧੀਆ ਹੈ ਤੇ ਅੱਖਾਂ ਰਸ ਲੈਂਦੀਆਂ, ਤੇ ਜੇ ਨਹੀਂ ਤਾਂ ਫਿਰ ਮੂੰਹ ਦੂਜੇ ਪਾਸੇ ਵੀ ਹੋ ਜਾਂਦਾ। ਜੇ ਸੁਣੀ ਜਾਣ ਵਾਲੀ ਆਵਾਜ਼ ਸੁਰੀਲੀ ਹੈ, ਰਸ ਵਿੱਚ ਹੈ, ਸੁਰ ਵਿੱਚ ਹੈ, ਤੇ ਬੰਦਾ ਧਿਆਨ ਨਾਲ ਸੁਣਦਾ, ਬਲਕਿ ਹਮਾਤਨ ਗੋਸ਼, ਸਾਰਾ ਸਰੀਰ ਕੰਨ ਹੀ ਬਣ ਜਾਂਦਾ, ਪੂਰਾ ਧਿਆਨ। ਪਰ ਜੇ ਉਹ ਆਵਾਜ਼ ਬੇਸੁਰੀ ਹੋਵੇ ਤੇ ਕੰਨਾਂ ਚੁੰਗਲਾਂ ਵੀ ਦੇ ਲੈਂਦਾ, ਅਣਭਾਉਂਦਾ ਸ਼ੋਰ ਹੋਵੇ ਤੇ ਨਹੀਂ ਵੀ ਬਰਦਾਸ਼ਤ ਹੁੰਦਾ। ਇਸੇ ਤਰ੍ਹਾਂ ਸੁੰਘਣ ਦੀ ਸ਼ਕਤੀ ਕਦੇ ਬਦਬੋ ਵੀ ਲੈਂਦੀ ਤੇ ਦੁਖੀ ਵੀ ਹੁੰਦੀ, ਖੁਸ਼ਬੂ ਨਾਲ ਸੁਖੀ ਵੀ ਹੁੰਦੀ। ਜੀਭ ਤੇ ਕੁਝ ਕੌੜਾ ਆ ਜਾਵੇ ਤੇ ਥੂ ਥੂ ਵੀ ਬੰਦਾ ਕਰਦਾ ਹੈ, ਕੁਝ ਸਵਾਦਲਾ ਆ ਜਾਵੇ ਤੇ ਅੱਖਾਂ ਵੀ ਬੋਲਦੀਆਂ ਨੇ ਰਸ ਆਇਆ। ਇਹਨਾਂ ਪੰਜਾਂ ਗਿਆਨ ਇੰਦਰੀਆਂ ਵਿੱਚ ਹੀ ਰਸ ਮਾਲਕ ਨੇ ਭਰੇ। ਇਹ ਨਖੇੜ ਲੈਂਦੇ ਨੇ ਰਸ ਦੇਣ ਵਾਲੀ ਕਿਹੜੀ ਕਿਹੜੀ ਵਸਤੂ, ਤੇ ਫਿਰ ਉਸ ਰਸ ਪਿੱਛੇ, ਸਵਾਦ ਦੇਣ ਵਾਲੀ ਸ਼ੈ ਪਿੱਛੇ ਕਈ ਵਾਰੀ ਬੰਦਾ ਕਮਲਾ ਵੀ ਹੋ ਜਾਂਦਾ। ਇੱਥੋਂ ਤੱਕ ਕਮਲਾ ਹੋਇਆ ਬੰਦਾ ਕਈ ਵਾਰੀ ਇਹਨਾਂ ਰਸਾਂ ਪਿੱਛੇ, ਸੁਣਨ ਦੇ ਰਸ ਪਿੱਛੇ, ਸੁੰਘਣ ਦੇ ਰਸ ਪਿੱਛੇ, ਵੇਖਣ ਦੇ ਰਸ ਪਿੱਛੇ, ਛੋਹਣ ਦੇ ਰਸ ਪਿੱਛੇ, ਚੱਖਣ ਦੇ ਰਸ ਪਿੱਛੇ, ਇਹਨਾਂ ਸਵਾਦਾਂ ਚ ਕਈ ਵਾਰੀ ਬੰਦਾ ਇੰਨਾ ਕਮਲਾ ਹੋ ਗਿਆ ਜਾਨਵਰਾਂ ਤੋਂ ਵੀ ਥੱਲੇ ਜਾਵੇ। ਪਾਵਣ ਬਾਣੀ ਚ ਬਚਨਾ ਹੈ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ। ਮ੍ਰਿਗ ਨੂੰ, ਹਿਰਨ ਨੂੰ ਕੰਨਾਂ ਦਾ ਰਸ ਹੈ, ਮੱਛੀ ਨੂੰ ਜੀਭਾ ਦਾ ਰਸ ਹੈ, ਭਵਰੇ ਨੂੰ ਸੁੰਘਣ ਦਾ ਰਸ ਪਿਆ ਹੈ। ਫੁੱਲ ਦੇ ਵਿੱਚ ਬੈਠਾ ਬੈਠਾ ਵਿੱਚੇ ਹੀ ਸ਼ਹੀਦ ਹੋ ਜਾਂਦਾ, ਫੁੱਲ ਮਿਟਿਆ ਜਾਂਦਾ ਵਿੱਚੇ ਖਤਮ ਹੋ ਜਾਂਦਾ। ਪਤੰਗਾ ਅੱਖਾਂ ਦੇ ਰੋਗ ਦਾ ਮਾਰਿਆ, ਇਹਨੂੰ ਵੇਖਣ ਦਾ ਰਸ ਹੈ, ਜੋਤੀ ਉੱਤੇ ਸੜ ਮਰਦਾ। ਪਰ ਮਹਾਰਾਜ ਕਹਿੰਦੇ ਨੇ ਦੇਖੋ ਕੈਸੀ ਗੱਲ ਹੈ, ਮਿਰਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ, ਇਹਨਾਂ ਨੂੰ ਇੱਕ ਇੱਕ ਸਵਾਦ ਪਿਆ, ਤੇ ਪੰਜ ਦੋਖ ਅਸਾਧ ਜਾਮੇ, ਬੰਦੇ ਨੂੰ ਤਾਂ ਪੰਜੇ ਪੰਜੇ ਇਕੱਠੇ ਵੀ ਲੱਗੇ ਹੋਏ। ਤਾਂ ਵੀ ਤਾਂ ਕੀ ਕੇਤਕ ਆਸ, ਇਹਦਾ ਕਿਵੇਂ ਬਚਾਓ। ਅਸਲ ਗੱਲ ਇਹ ਹੈ ਕਿ ਬੰਦੇ ਨੂੰ ਅੰਦਰਲਾ ਰਸ ਨਹੀਂ ਆਇਆ, ਇੱਕ ਆਤਮ ਰਸ ਵੀ ਹੈ। ਸਾਹਿਬ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ, ਸਾਹਿਬ ਕਹਿੰਦੇ ਨੇ

ਆਤਮ ਰਸ ਜਾਣਿਆ ਮੇਰੇ ਵਿੱਚ ਉਹਦੇ ਵਿੱਚ ਤੇ ਰੱਬ ਵਿੱਚ ਕੋਈ ਫਰਕ ਨਹੀਂ। ਬੰਦਾ ਇੰਨਾ ਵੀ ਉੱਚਾ ਉੱਠ ਸਕਦਾ ਕਿ ਕਲਗੀਧਰ ਦੀ ਸਮਾਨਤਾ ਕਰ ਸਕੇ, ਨਿਰੰਕਾਰ ਦੀ ਸਮਾਨਤਾ ਕਰ ਸਕੇ, ਕਰ ਸਕਦਾ। ਸਾਹਿਬ ਕਹਿੰਦੇ ਨੇ ਜਿਨ ਜਾਤਾ ਸੋਤੇ ਸੀ ਜੇ ਆ, ਜਿਹੜਾ ਵਾਹਿਗੁਰੂ ਨੂੰ ਜਾਣ ਲੈਂਦਾ ਉਹਦੇ ਵਰਗਾ ਹੀ ਹੋ ਜਾਂਦਾ। ਜਿਨ੍ਹਾਂ ਨੂੰ ਆਤਮ ਰਸ ਆ, ਇੱਥੇ ਮਹਾਰਾਜ ਨੇ ਆਤਮ ਰਸ ਦੀ ਗੱਲ ਕੀਤੀ। ਖੋਜਤ ਖੋਜਤ ਖੋਜ ਵਿਚਾਰੇ ਹੋ, ਬੜਾ ਲੱਭਿਆ, ਲੋਕਾਂ ਨੇ ਰਸਤੇ ਮਾਰਿਆ ਨੇ, ਦੁਨੀਆਂ ਤੇ ਭਟਕ ਭਟਕ ਕੇ ਸਵਾਦ ਦੇ ਟਿਕਾਣੇ ਲੱਭਣ ਦਾ ਯਤਨ ਕੀਤਾ, ਪਰ ਕਹਿੰਦੇ ਨੇ ਅਸਲ ਸਾਰਿਆਂ ਤੋਂ ਸਵਾਦਲਾ ਰਸ, ਸਦਾ ਟਿਕਿਆ ਰਹਿਣ ਵਾਲਾ ਰਸ, ਪਰੇਸ਼ਾਨ ਨਾ ਕਰਨ ਵਾਲਾ ਰਸ, ਦੂਜੇ ਰਸ ਬੰਦੇ ਨੂੰ ਪਰੇਸ਼ਾਨ ਕਰਦੇ, ਮਨੁੱਖ ਨੂੰ ਟਿਕਾਓ ਤੇ ਸ਼ਾਂਤੀ ਚੈਨ ਬਖਸ਼ਣ ਵਾਲਾ ਰਸ। ਕਿਲ ਵਿਖ ਕਾਟੇ ਨਿਮਖ ਅਰਾਧੇ ਆ, ਗੁਰਮੁਖ ਬਾਰ ਉਤਾਰਾ, ਉਹਨਾਂ ਰਸਾਂ ਨੇ ਬੰਦੇ ਨੂੰ ਪਾਪੀ ਬਣਾ ਦਿੱਤਾ ਕਈ ਵਾਰੀ, ਨਾਮ ਰਸ ਨੇ ਬੰਦੇ ਨੂੰ ਦੇਵਤਾ ਬਣਾ ਦਿੱਤਾ, ਪਾਪ ਧੋ ਦਿੱਤੇ ਨੇ। ਕਿਲ ਵਿਖ ਕਾਟੇ ਨਿਮਖ ਅਰਾਧੇ ਆ, ਗੁਰਮੁਖ ਪਾਰ ਉਤਾਰਾ, ਗੁਰਮੁਖ ਇਸ ਰਸ ਨੂੰ ਲੈਂਦਾ ਹੋਇਆ ਇਹ ਜ਼ਿੰਦਗੀ ਵਿੱਚੋਂ ਸੁਰਖਰੂ ਹੋ ਕੇ ਜਾਂਦਾ, ਮੁਕਤ ਹੋ ਜਾਂਦਾ। ਪ੍ਰੇਰਣਾ ਬਖਸ਼ਿਸ਼ ਕੀਤੀ, ਹਰ ਰਸ ਪੀਵੋ ਪੁਰਖ ਗਿਆਨੀ, ਸਮਝਦਾਰ ਬੰਦੇ ਹੋ ਉਹ ਰਸ ਲੈਣ ਦਾ ਯਤਨ ਕਰੋ। ਸੁਣ ਸੁਣ ਮਹਾਂ ਤ੍ਰਿਪਤ।

ਉਹਨਾਂ ਰਸਾਂ ਨੂੰ ਲੈ ਕੇ ਬੰਦਾ ਕਦੇ ਰਜਿਆ ਨਹੀਂ, ਕਈ ਵਾਰੀ ਭੁੱਖ ਵੱਧਦੀ ਫਿਰ ਵੀ ਅਤ੍ਰਿਪਤ ਰਹਿੰਦਾ ਹੈ। ਸੁੰਘਣ ਵਾਲਾ ਸੁੰਘਦਾ ਵੀ ਰਹਿੰਦਾ ਫਿਰ ਵੀ ਅਤ੍ਰਿਪਤ ਰਹਿੰਦਾ, ਕੋਈ ਭੁੱਖ ਹੋਰ ਬਣੀ ਰਹਿੰਦੀ। ਸੁਣਦਿਆਂ ਦੀ ਭੁੱਖ ਕੋਈ ਹੋਰ ਵੀ ਬਣੀ ਰਹਿੰਦੀ, ਬਲਕਿ ਕਈ ਵਾਰੀ ਸੁਣਨ ਤੋਂ ਤੰਗ ਵੀ ਆ ਜਾਂਦਾ ਹੈ, ਕੋਈ ਹੋਰ ਭੁੱਖ ਜਾਗ ਪੈਂਦੀ। ਤੇ ਜਿਸ ਨੂੰ ਨਾਮ ਦਾ ਰਸ ਆ ਗਿਆ, ਭਗਤੀ ਦਾ ਰਸ ਆ ਗਿਆ, ਬਾਣੀ ਦਾ ਰਸ ਆ ਗਿਆ, ਉਹ ਰਸ ਛਾਡੇ, ਇਹ ਰਸ ਆਵਾ, ਇਹ ਰਸ ਆਵਾ, ਉਹ ਰਸ ਨਹੀਂ ਪਾਵਾ। ਜਦੋਂ ਇਹ ਸਵਾਦ ਆ ਜਾਵੇ, ਤੁਸੀਂ ਵੇਖਿਆ ਆਮ ਸਾਈ ਲੋਕ, ਰੱਬ ਦੇ ਬੰਦੇ, ਪਿਆਰ ਵਾਲੇ ਸੰਤ ਭਗਤ ਜਨ ਪ੍ਰਸ਼ਾਦ ਦਾ ਆਦਿਕ ਬੜਾ ਸਧਾਰਨ ਛਕਦੇ। ਕੀ ਵਜ੍ਹਾ ਹੈ? ਕਿਉਂਕਿ ਉਹਨਾਂ ਨੂੰ ਰਸ ਕਿਧਰੋਂ ਹੋਰ ਦਿਓ ਆ ਰਿਹਾ। ਸਵਾਦ ਸਵਾਦ ਉਹਨਾਂ ਪ੍ਰਸ਼ਾਦੇ ਚੋਂ ਨਹੀਂ ਲੈਣਾ, ਰੋਟੀ ਵਿੱਚੋਂ ਸਵਾਦ ਨਹੀਂ ਭਾਲਦੇ, ਕਿਧਰੋਂ ਹੋਰ ਤੋਂ ਸਵਾਦ ਲੈ ਰਹੇ ਨੇ। ਉਹਨਾਂ ਨੂੰ ਰਸ ਅੰਦਰੋਂ ਆ ਰਿਹਾ, ਉਹ ਅੱਖਾਂ ਬਾਲ ਬਾਲ ਕੇ ਇੱਧਰ ਉੱਧਰ ਨਹੀਂ ਵੇਖਦੇ, ਕਿਉਂਕਿ ਉਹਨਾਂ ਨੂੰ ਵੇਖਣ ਚੋਂ ਰਸ ਨਹੀਂ ਆ ਰਿਹਾ, ਅੰਦਰੋਂ ਕੋਈ ਰਸ ਆ ਰਿਹਾ। ਉਹ ਆ ਕੱਚੇ ਪੱਕੇ ਸੰਗੀਤ ਦਾ ਰਸ ਲੈਣ ਦਾ ਯਤਨ ਨਹੀਂ ਕਰਦੇ, ਗੰਦੇ ਗੰਦੇ ਗਾਣਿਆਂ ਨੂੰ ਸੁਣ ਕੇ ਰਸ ਲੈਣ ਦਾ ਯਤਨ ਨਹੀਂ ਕਰਦੇ, ਉਹਨਾਂ ਦੇ ਅੰਦਰ ਰਸ ਟਿਕਿਆ ਹੋਇਆ, ਕੋਈ ਅੰਦਰੋਂ ਰਸ ਫੁੱਟ ਰਿਹਾ ਉਹਨਾਂ ਦਾ। ਉਹਨਾਂ ਮਸਤੀਆਂ ਨਾਲ ਭਰੇ ਬੰਦਿਆਂ ਦੀ ਗੱਲ ਹੈ। ਸੁਣ ਸੁਣ ਮਹਾਂ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ, ਅੰਮ੍ਰਿਤ ਬਾਣੀ ਨੂੰ ਸੁਣ ਸੁਣ ਕੇ, ਜਪ ਜਪ ਕੇ, ਆਰਾਧ ਆਰਾਧ ਕੇ, ਵਿਚਾਰ ਵਿਚਾਰ ਕੇ ਪੱਕੀ ਤ੍ਰਿਪਤੀ, ਮਹਾਂ ਤ੍ਰਿਪਤੀ ਪ੍ਰਾਪਤ ਕਰਦੇ ਨੇ। ਤੇ ਜਿਨ੍ਹਾਂ ਨੇ ਇਸ ਰਸ ਨੂੰ ਲੈਣ ਦਾ ਯਤਨ ਕੀਤਾ ਹੈ, ਸਾਹਿਬ ਕਹਿੰਦੇ ਨੇ ਉਹ ਐਸਾ ਵੀ ਕਰਦੇ ਨੇ, ਸ਼ਰਵਣੀ ਸੁਣੀਏ ਰਸਨਾ ਗਾਈਏ ਹਿਰਦੈ ਧਿਆਈਏ ਸੋਈ, ਕੰਨਾਂ ਨਾਲ ਸੁਣਦੇ ਨੇ ਵਾਹਿਗੁਰੂ ਦੀ ਗੱਲ, ਜੀਭਾਂ ਨਾਲ ਜਪਦੇ ਨੇ ਵਾਹਿਗੁਰੂ ਦਾ ਨਾਮ, ਹਿਰਦੇ ਵਿੱਚ ਯਾਦ ਕਰਦੇ ਨੇ ਵਾਹਿਗੁਰੂ ਨੂੰ। ਸ਼ਰਵਣੀ ਸੁਣੀਏ ਰਸਨਾ ਗਾਈਏ ਹਿਰਦੈ ਧਿਆਈਏ ਸੋਈ, ਕਰਨ ਕਾਰਨ ਸਮਰੱਥ ਸਵਾਮੀ ਜਾਂਦੇ ਬਿਰਥਾ ਨਾ ਕੋਈ। ਉਹ ਸੱਚੇ ਵਾਹਿਗੁਰੂ ਨਾਲ ਜੁੜਨ ਵਾਲਾ ਬੰਦਾ ਕਦੇ ਨਿਰਾਸ਼ ਨਹੀਂ ਹੋਇਆ। ਭਾਗਾਂ ਨਾਲ ਜਨਮ ਪ੍ਰਾਪਤ ਹੋਇਆ ਤੇ ਕਈ ਵਾਰੀ ਬੰਦੇ ਦਾ ਰਸਾਂ ਵਿੱਚ ਹੀ ਬੀਤ ਜਾਂਦਾ, ਰਸਾਂ ਵਿੱਚ ਹੀ ਲੰਘ ਜਾਂਦਾ। ਵੱਡੇ ਭਾਗ ਰਤਨ ਜਨਮ ਪਾਇਆ, ਰਤਨ ਜਨਮ ਕੀਮਤੀ ਜਨਮ, ਹੀਰਿਆਂ ਤੋਂ ਕੀਮਤੀ ਜਨਮ, ਤੇ ਨਿੱਕੇ ਨਿੱਕੇ ਸਵਾਦਾਂ ਚ ਬੀਤ ਜਾਵੇ ਤੇ ਗੱਲ ਕੋਈ ਨਾ ਹੋਈ, ਸੌਦਾ ਬੜਾ ਮਹਿੰਗਾ ਰਹੇ। ਵੱਡੇ ਭਾਗ ਰਤਨ ਜਨਮ ਪਾਇਆ, ਕਰੋ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੇ ਸਿਮਰੇ ਸਦਾ ਗੋਪਾਲਾ। ਮੇਰੇ ਸਾਹਿਬ ਮੇਰੇ ਤੇ ਰਹਿਮਤ ਕਰੋ, ਮੈਨੂੰ ਇਹ ਰਸ ਆ ਜਾਵੇ, ਮੈਨੂੰ ਇਹ ਸਵਾਦ ਆ ਜਾਵੇ, ਤੇਰਾ ਸਿਮਰਨ ਹਿਰਦੇ ਚ ਵਸ ਜਾ, ਸਤਸੰਗੀਆਂ ਨਾਲ ਰਲ ਕੇ ਮੈਂ ਤੇਰਾ ਜਸ ਗਾਵਾਂ ਤੇ ਇਹਦੇ ਵਿੱਚੋਂ ਰਸ ਮੈਨੂੰ ਆ ਜਾ, ਇਹ ਰਸ ਆ ਜਾਵੇ ਨਾ। ਧੰਨ ਗੁਰੂ ਨਾਨਕ ਨੇ ਮਰਦਾਨੇ ਨੂੰ ਇੱਕ ਗੱਲ ਕਹੀ ਸੀ, ਭਾਈ ਮਰਦਾਨਾ ਕਹਿਣ ਲੱਗਾ ਪਾਤਸ਼ਾਹ ਸਾਹਿਬ ਤਾਂ ਉਹ ਨਜ਼ਾਰਾ ਕਰ ਰਹੇ ਨੇ, ਮਲਕ ਭਾਗੋ ਦੀਆਂ ਉਹਨਾਂ ਪਕਵਾਨਾਂ ਪੂੜੀਆਂ ਵਿੱਚੋਂ ਸਾਹਿਬ ਲਹੂ ਕੱਢ ਕੇ ਦਿਖਾ ਰਹੇ ਨੇ, ਭਾਈ ਲਾਲੋ ਦੇ ਕੋਧਰੇ ਵਿੱਚੋਂ ਦੁੱਧ ਕੱਢ ਕੇ ਵਿਖਾ ਰਹੇ ਨੇ, ਤੇ ਭਾਈ ਮਰਦਾਨਾ ਤਾਂ ਕੋਲ ਬੈਠਾ ਸੀ, ਉਹਨੇ ਦੋ ਚਾਰ ਬੁਰਕੀਆਂ ਮਲਕ ਭਾਗੋ ਦੀਆਂ ਵੀ ਪਾ ਲਈਆਂ ਸਨ, ਉਹਨੇ ਇਹਦਾ ਵੀ ਰਸ ਲਿਆ ਸੀ। ਧੰਨ ਗੁਰੂ ਨਾਨਕ ਨੂੰ ਕਹਿਣ ਲੱਗਾ ਪਾਤਸ਼ਾਹ ਤੁਸੀਂ ਤਾਂ ਆਪਣੇ ਤੌਰ ਤੇ ਸਾਬਤ ਕਰ ਰਹੇ ਹੋ ਕਿਹੜਾ ਠੀਕ ਹੈ ਤੇ ਕਿਹੜਾ ਗਲਤ ਹੈ, ਪਰ ਜੇ ਮੈਂ ਤੁਹਾਨੂੰ ਸੱਚੀ ਗੱਲ ਹਿਰਦੇ ਦੀ ਦੱਸਾਂ, ਸੁਣਨ ਵਾਲੇ ਸੁਣ ਰਹੇ ਨੇ, ਧੰਨ ਗੁਰੂ ਨਾਨਕ ਕਹਿਣ ਲੱਗੇ ਮਰਦਾਨੇ ਦੱਸ ਹਿਰਦੇ ਦੀ ਗੱਲ ਦੱਸ। ਕਹਿਣ ਲੱਗਾ ਪਾਤਸ਼ਾਹ ਸੱਚੀ ਗੱਲ ਮੈਂ ਤੁਹਾਨੂੰ ਦੱਸਾਂ, ਇੱਥੇ ਕਿੰਨੇ ਭੋਜਨ ਪਏ ਨੇ ਤੇ ਭਾਈ ਲਾਲੋ ਦੇ ਘਰ ਕੇਵਲ ਪ੍ਰਸ਼ਾਦਾ, ਸੁੱਕਾ ਪ੍ਰਸ਼ਾਦਾ ਸੀ, ਪਰ ਉੱਥੇ ਰਸ ਬੜਾ ਆਇਆ, ਉੱਥੇ ਸਵਾਦ ਬੜਾ ਆਇਆ। ਧੰਨ ਗੁਰੂ ਨਾਨਕ ਨੇ ਉੱਤਰ ਦਿੱਤਾ ਸੀ, ਮਰਦਾਨੇ ਆ ਸਵਾਦ ਰੋਟੀਆਂ ਦਾ ਨਹੀਂ, ਸਵਾਦ ਕੋਧਰੇ ਜਾਂ ਪੂੜੀਆਂ ਦਾ ਨਹੀਂ, ਸਵਾਦ ਭੋਜਨ ਦਾ ਨਹੀਂ, ਉੱਥੇ ਭਗਤੀ ਸੀ ਇੱਥੇ ਵਿਖਾਦ ਹੈ, ਉੱਥੇ ਪਿਆਰ ਸੀ ਇੱਥੇ ਨਫ਼ਰਤ ਹੈ, ਇੱਥੇ ਵਖਰੇਵੇਂ ਨੇ ਹੰਕਾਰ ਹੈ, ਉੱਥੇ ਨਿਮਰਤਾ ਸੀ। ਮਰਦਾਨਿਆਂ ਇਸ ਕਰਕੇ ਮਲਕ ਭਾਗੋ ਦੇ ਘਰ ਤੈਨੂੰ ਸਵਾਦ ਨਹੀਂ ਆਉਣਾ, ਭੋਜਨ ਬੜਾ ਵਧੀਆ, ਇਹਨੇ ਖੇਚਲ ਵੀ ਬੜੀ ਕੀਤੀ ਹੈ, ਪੈਸੇ ਵੀ ਬੜੇ ਇਸ ਭੋਜਨ ਤੇ ਲਾਏ ਨੇ, ਪਰ ਇਹ ਚ ਰਸ ਤੈਨੂੰ ਤਾਂ ਨਹੀਂ ਆ ਸਕਦਾ ਪਿਆ ਕਿਉਂਕਿ ਇੱਥੇ ਪਿਆਰ ਕੋਈ ਨਹੀਂ ਇਸ ਪ੍ਰਸ਼ਾਦੇ ਵਿੱਚ। ਵੈਸੇ ਵੀ ਤੁਸੀਂ ਵੇਖੀ ਆ ਭੁੱਖ ਲੱਗੀ ਹੋਵੇ ਤੇ ਸਧਾਰਨ ਪ੍ਰਸ਼ਾਦਾ ਵੀ ਕਈ ਵਾਰ ਰਸ ਦੇ ਜਾਂਦਾ, ਭੁੱਖ ਨਾ ਲੱਗੀ ਹੋਵੇ ਤਰ੍ਹਾਂ ਤਰ੍ਹਾਂ ਦੇ ਭੋਜਨ ਵੀ ਗੱਲ ਨਹੀਂ ਬਣਾਉਂਦੇ। ਪਹਿਲੀ ਗੱਲ ਤਾਂ ਮੰਗ ਹੋਵੇ ਅੰਦਰ, ਦੂਜੀ ਗੱਲ ਤਾਂ ਇਹ ਕਿ ਮਾਹੌਲ ਹੋਵੇ, ਆਲਾ ਦੁਆਲਾ ਤੇ ਵਾਤਾਵਰਨ ਪਿਆਰ ਭਰਿਆ ਹੋਵੇ, ਉਹਦੇ ਚ ਰਸ ਹੈ। ਮਿੱਤਰ ਦੇ ਘਰ ਦਾ ਰੁੱਖਾਂ ਦਿਸਾ ਵੀ ਚੰਗਾ ਲੱਗਦਾ, ਸ਼ਤਰੂ ਦੇ ਘਰ ਦਾ, ਦੁਸ਼ਮਣ ਦੇ ਘਰ ਦਾ ਤਰ੍ਹਾਂ ਤਰ੍ਹਾਂ ਦਾ ਭੋਜਨ ਵੀ ਜਿਹੜਾ ਨਫ਼ਰਤ ਦੇ ਕਾਰਨ ਦਾ ਬਣ ਜਾਂਦਾ। ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਰਸ ਬੰਦਾ ਲੱਭਦਾ ਤਾਂ ਹੈ ਉਹਨਾਂ ਚੀਜ਼ਾਂ 'ਚ, ਉਹਨਾਂ 'ਚ ਹੈ ਨਹੀਂ। ਰਸ ਜਿੱਥੇ ਟਿਕਿਆ ਮਨੁੱਖ ਦੇ ਆਪਣੇ ਅੰਦਰ ਹੈ, ਹਿਰਨ ਦੀ ਨਾਭੀ ਵਿੱਚ ਕਸਤੂਰੀ ਹੁੰਦੀ, ਉਹਦੀ ਖੁਸ਼ਬੂ ਉਸ ਨੂੰ ਪਰੇਸ਼ਾਨ ਕਰਦੀ, ਉਹ ਖੁਸ਼ਬੂ ਬਾਹਰੋਂ ਲੱਭਦਾ, ਭਟਕਦਾ ਫਿਰਦਾ।
ਇਧਰ ਉਧਰ ਭੱਜਾ ਫਿਰਦਾ ਹੈ, ਲੇਕਿਨ ਜਿਸ ਵੇਲੇ ਹਾਰ ਕੇ ਥੱਕ ਕੇ ਡਿੱਗ ਪੈਂਦਾ ਹੈ ਨਾ, ਤੇ ਥੱਕੇ ਹੋਏ ਮਰਦੇ ਮਰਦੇ ਦਾ ਮੂੰਹ ਜਿਹੜਾ ਹੈ ਉਹ ਆਪਣੇ ਪੇਟ ਨਾਲ ਜਾ ਲੱਗੇ, ਉਦੋਂ ਸਮਝ ਆਉਂਦੀ ਉਹ ਰਸਤਾ ਇੱਥੇ ਹੀ ਸੀ, ਮੇਰੇ ਹੀ ਪੇਟ ਵਿੱਚ ਸੀ, ਮੇਰੇ ਹੀ ਅੰਦਰ ਸੀ, ਮੈਂ ਐਵੇਂ ਭਟਕਦਾ ਰਹਿ ਗਿਆ। ਮਨੁੱਖ ਦੇ ਵੀ ਅੰਦਰ ਰਸ ਹੈ, ਐਵੇਂ ਬਾਹਰ ਭਟਕਦਾ ਹੈ। ਸਾਹਿਬ ਕਹਿੰਦੇ ਨੇ

ਪਿਆਰ ਨਾਲ ਸਾਰੇ ਹੱਥ ਜੋੜੋ, ਬੜੇ ਸਤਿਕਾਰ ਸਹਿਤ ਬੇਨਤੀ ਕਰੋ ਗੁਰੂ ਦੇ ਚਰਨਾਂ ਵਿੱਚ, ਜਿਸ ਗੁਰੂ ਦੇ ਚਰਨਾਂ 'ਚ ਬਿਨੈ ਕਰੇ ਹਾਂ ਕੁਝ ਮਿਲ ਜਾਂਦਾ। ਆਓ ਪਿਆਰ ਨਾਲ ਸਾਰੇ ਬੇਨਤੀ ਕਰੀਏ, ਸਮਾਪਤੀ ਹੈ। ਗਰੀਬ ਨਿਵਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ, ਹਿੰਦੀ ਚਾਦਰ ਆਪ ਦੇ ਦਰੋਂ ਕਰੋ ਸਾਹਿਬ ਗੁਰੂ ਪਿਆਰੇ ਗੁਰੂ ਕਿਰਿਆ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਭੈਣਾਂ ਬੱਚੀਆਂ ਨੇ ਨਾਮ ਆਪ ਜਾਣਦੇ ਹੋ, ਘੜ ਘੜ ਕੇ ਅੰਤਰ ਕਈਆਂ ਸਤਿਗੁਰੂ ਜੀਓ, ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਦੇ ਰੱਬੀ ਦਰਗਾਹ ਵਿੱਚ ਹਾਜ਼ਰ ਹੋ ਕੇ ਕੀਰਤਨ ਦਾ ਸਤਿਕਾਰ ਕਰਦੇ ਮਾਇਆ ਦਾ ਸਰਾਈ ਖਜ਼ਾਨੇ ਪ੍ਰਭੂ ਕਰਨੇ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਹਾਜ਼ਰੀ ਦਿੱਤੇ ਪ੍ਰਵਾਨ ਕਰਨੀ, ਸਰਬਤ ਸਾਧ ਸੰਗਤ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ, ਪਿਆਰ ਨਾਲ ਰਸਨਾ ਪਵਿੱਤਰ ਕਰੋ, ਮਿਲ ਕੇ ਆਪੋ।

0: You're listening to Seeknet Radio.
1: ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਆਪਣੀ ਬਾਣੀ ਅੰਦਰ ਫਰਮਾਉਂਦੇ ਨੇ, ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਂਦਨਾ। ਇਹ ਮਨੁੱਖ ਹਿਰਦੇ ਰੂਪੀ ਵਿਹੜੇ ਵਿੱਚ ਪਰਮਾਤਮਾ ਰੂਪੀ ਨਾਮ ਦਾ ਜੇ ਤੂੰ ਚਾਨਣਾ ਕਰ ਲਵੇ, ਅਗਿਆਨਤਾ ਰੂਪੀ ਹਨੇਰਾ ਹਮੇਸ਼ਾ ਹਮੇਸ਼ਾ ਲਈ ਖਤਮ ਹੋ ਜਾਣਾ ਜੇ ਪਰਮਾਤਮਾ ਰੂਪੀ ਨਾਮ ਦਾ ਤੂੰ ਹਿਰਦੇ ਰੂਪੀ ਵਿਹੜੇ ਵਿੱਚ ਚਾਨਣਾ ਕਰ ਲਵੇ। ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਂਦਨਾ। ਆਓ ਆਪਾਂ ਵੀ ਰਲ ਕੇ ਇਹਨਾਂ ਤੁਕਾਂ ਨੂੰ ਪੜ੍ਹੀਏ, ਕੋਈ ਰਸਮਾਂ ਖਾਲੀ ਨਾ ਹੋਵੇ।

निर्मल रचना अमृत पीवो। ਇਹ ਰਸ਼ਨਾ ਪਵਿੱਤਰ ਹੋ ਜਾਂਦੀ ਹੈ ਜਦੋਂ ਨਾਮ ਦਾ ਅੰਮ੍ਰਿਤ ਪੀਂਦੀ ਹੈ, ਜਪਦੀ ਹੈ ਸ਼੍ਰੀ ਵਾਹਿਗੁਰੂ। ਨਿਰਮਲ ਰਸ਼ਨਾ ਅੰਮ੍ਰਿਤ ਪੀਵੋ, ਸਦਾ ਸੁਹੇਲਾ ਕਰ ਲੈ ਜੀਓ, ਨੈਨੋ ਪੇਖ ਠਾਕੁਰ ਕਾਰਨ। ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਅੰਮ੍ਰਿਤ ਸਮਾ ਗਿਆ, ਉਹਨਾਂ ਨੂੰ ਫਿਰ ਸੰਸਾਰ ਦੇ ਲੋਕ, ਅਕਾਲ ਪੁਰਖ ਵਾਹਿਗੁਰੂ ਦਾ ਪਰਿਵਾਰ ਨਜ਼ਰ ਆਉਂਦੇ ਹਨ। ਜੇ ਉਹਦਾ ਪਰਿਵਾਰ ਹੈ ਤਾਂ ਇੱਕ ਪਿਤਾ ਇੱਕ ਸਿਖੇ ਹਮ ਬਾਰਕ, ਸਾਡਾ ਇੱਕ ਪਿਤਾ ਹੈ ਈਸ਼ਵਰ, ਔਰ ਅਸੀਂ ਸਾਰੇ ਹੀ ਉਸਦੇ ਬਾਰਕ ਹਾਂ। ਐਸੀ ਦ੍ਰਿਸ਼ਟੀ ਹੋ ਜਾਂਦੀ ਹੈ ਨਾਮ ਜਪਣ ਦੇ ਨਾਲ ਕਿ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਹਜ਼ੂਰ ਬਖਸ਼ਿਸ਼ ਕਰ ਰਹੇ ਹਨ ਕਿ ਨੈਨੂ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ। ਸਤ ਸੰਗਤ ਵਿੱਚ ਬਹਿ ਕੇ ਅਕਾਲ ਪੁਰਖ ਦੇ ਗੁਣ ਗਾਉਣ ਨਾਲ ਤੇਰੀਆਂ ਹੋਰ ਮਾੜੀਆਂ ਜਿਤਨੀਆਂ ਵੀ ਆਦਤਾਂ ਹਨ, ਸੰਗਤਾਂ ਹਨ, ਉਹ ਆਪੇ ਹੀ ਤੇਰਾ ਪਿੱਛਾ ਛੱਡ ਜਾਣਗੀਆਂ। ਆਓ ਸਾਰੇ ਪਿਆਰ ਦੇ ਨਾਲ ਜੇ

ਦੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਫੈਸਲਾ ਦਿੰਦੇ ਹਨ ਕਿ ਜਿਹੜਾ ਐਸਾ ਕਰਮ ਕਰੇਗਾ, ਸੇਵਾ ਸਿਮਰਨ ਪਰਉਪਕਾਰੀ ਜੀਵਨ ਬਣਾਵੇਗਾ, ਉਹਦਾ ਮੁਖ ਇੱਥੇ ਵੀ ਉਜਲਾ ਹੈ ਤੇ ਦਰਗਾਹ ਵਿੱਚ ਵੀ ਉਜਲਾ ਹੈ। ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗੇ ਨਾਨਕ ਉਜਲ ਮਥਾ, ਜਿਤ ਮੁਖ ਸਦਾ ਸਲਾਹੀਏ ਭਾਗਾਂ ਰੱਤੀ ਚਾਰ, ਨਾਨਕ ਤੇ ਮੁਖ ਉਜਲੇ ਸੱਚੇ ਤੇ ਦਰਬਾਰ। ਉਹ ਸੱਚੇ ਦਰਬਾਰ ਵਿੱਚ ਵੀ ਮੁਖ ਉਜਲਾ ਤੇ ਸੰਸਾਰ ਵਿੱਚ ਵੀ ਮੁਖ ਉਜਲਾ ਹੋ ਜਾਂਦਾ ਜੋ ਉਸਦਾ ਨਾਮ ਜਪਦੇ ਹਨ, ਜੋ ਈਸ਼ਵਰ ਨੂੰ ਧਿਆਵਨਾ ਕਰਦੇ ਹਨ। ਕਰ ਹਰ ਕਰਮ ਹਜ਼ੂਰ ਦਾ ਬਚਨ ਹੈ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ, ਅੱਠ ਤੀਰਥ ਸਗਲ ਪੁਨ ਜੀ ਦਇਆ ਪਰਵਾਨ, ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ। ਇਸ ਲਈ ਗੁਰਸਿੱਖ ਦਾ ਜੀਵਨ ਸੇਵਾ ਸਿਮਰਨ ਪਰਉਪਕਾਰੀ ਜੀਵਨ ਹੋਵੇ ਤੇ ਫਿਰ ਇੱਥੇ ਵੀ ਮੁੱਖ ਉਜਲਾ ਤੇ ਦਰਗਾਹ ਵਿੱਚ ਵੀ ਉਜਲਾ ਹੈ।

ਜਿਨੀ ਨਾਮ ਧਿਆਇਆ, ਜਿਨ੍ਹਾਂ ਨੇ ਨਾਮ ਨੂੰ ਧਿਆਵਨਾ ਕੀਤਾ, ਜਿਨ੍ਹਾਂ ਨੇ ਨਾਮ ਦੀ ਗਾਲ ਨਾ ਖਾਲੀਆਂ, ਇਹ ਮੁਸ਼ਕਤ ਕੀਤੀ ਹੈ। ਫਿਰ ਉਹ ਆਪ ਹੀ ਨਹੀਂ ਤਰੇ, ਅਨੇਕਾਂ ਜੀਵ ਹੋਰ ਵੀ ਉਹਨਾਂ ਦੇ ਚਰਨਾਂ ਨਾਲ ਲੱਗ ਕੇ ਤਰ ਗਏ। ਗੁਰਮੁਖ ਕੋਟ ਉਧਾਰ ਦਾ ਗੁਰਮੁਖ ਕੋਟ ਉਧਾਰ ਦਾ ਦੇ ਨਾਵੇਂ ਇੱਕ ਕਣ, ਜਿਨ੍ਹਾਂ ਨੇ ਨਾਮ ਦੀ ਗੱਲ ਨਾ ਖਾਲੀ, ਨਾਮ ਦੀ ਕਮਾਈ ਕੀਤੀ, ਉਹ ਫਿਰ ਅਨੇਕਾਂ ਨੂੰ ਹੋਰਨਾਂ ਨੂੰ ਵੀ ਨਾਲ ਹੀ ਤਾਰ ਕੇ ਗਏ ਹਨ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਚਰਨ ਚਲੋ ਮਾਰਗ ਗੋਬਿੰਦ। ਇਸ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਅਸੀਂ ਸਫਲ ਕਰਨਾ ਹੈ। ਗੁਰਸਿੱਖ ਦਾ ਜੀਵਨ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ ਤੇ ਫਿਰ ਸਤਸੰਗਤ ਵਿੱਚ ਬਹਿ ਕੇ ਮਾਲਕ ਦੀ ਸਿਫਤ ਸਲਾਹ ਕਰਨੀ, ਇਹ ਗੁਰਸਿੱਖੀ ਹੈ, ਇਹ ਜੀਵਨ ਹੈ ਸਿੱਖ ਦਾ। ਇਸ ਮਾਰਗ ਨੂੰ ਹਜ਼ੂਰ ਦੱਸ ਰਹੇ ਹਨ।

ਦੁਆਰਪਾਲ ਦੋ ਗੁਰਸਿੱਖਾਂ ਵਿੱਚੋਂ ਇੱਕ ਚਲਾ ਗਿਆ ਸੀ। ਰਾਤ ਨੂੰ ਰਾਸਧਾਰੀਆਂ ਦੀ ਰਾਸ ਵੇਖਣ ਚਲਾ ਗਿਆ ਸੀ। ਸਵੇਰੇ ਆਇਆ ਤੇ ਮਹਾਰਾਜ ਨੇ ਪੁੱਛ ਲਿਆ, ਕਿਉਂ ਬਈ ਰਾਤ ਹਾਜ਼ਰ ਰਹੇ ਸੋ? ਬੜਾ ਪਰੇਸ਼ਾਨ ਹੋਇਆ। ਮਹਾਰਾਜ ਨੇ ਪੁੱਛਿਆ, ਕਿਉਂ ਬਈ ਰਾਤ ਪਹਿਰੇ ਤੇ ਹਾਜ਼ਰ ਰਹੇ ਸੋ? ਬੋਲ ਪਿਆ, ਕਹਿਣ ਲੱਗਾ, ਮਹਾਰਾਜ ਮੈਂ ਗੈਰ ਹਾਜ਼ਰ ਹੋ ਗਿਆ ਸੀ। ਕਿੱਥੇ ਗਿਆ ਸੈਂ? ਕਹਿੰਦਾ ਜੀ, ਰਾਸ ਵੇਖਣ ਚਲਾ ਗਿਆ ਸੀ। ਅਨਾਲ ਦੇ ਪਿੰਡ ਰਾਸਧਾਰੀਏ ਬੜੇ ਗੁਣੀ ਆਏ ਸਨ, ਬੜਾ ਚਿਰ ਹੋ ਗਿਆ ਸੀ ਜਦ ਤੋਂ ਤੁਹਾਡੇ ਚਰਨਾਂ ਵਿੱਚ ਆਇਆ, ਇਸ ਪਾਸੇ ਕਦੇ ਗਏ ਨਹੀਂ ਸਨ। ਚਲਾ ਗਿਆ ਸਾਂ, ਗਲਤੀ ਹੋ ਗਈ। ਸਾਹਿਬ ਕਹਿਣ ਲੱਗੇ, ਚੰਗਾ ਕੀਤਾ ਜੀ, ਗਿਆ ਏ, ਚੰਗਾ ਕੀਤਾ। ਤੂੰ ਦੱਸ ਕੀ ਵੇਖਿਆ ਤੇ ਕੀ ਸੁਣਿਆ? ਕਹਿਣ ਲੱਗਾ, ਮਹਾਰਾਜ ਚੰਗਾ ਕੋਈ ਨਹੀਂ ਕੀਤਾ, ਮੈਂ ਬਹੁਤ ਮਾੜਾ ਕੀਤਾ। ਇੱਕ ਤਾਂ ਗੈਰ ਹਾਜ਼ਰੀ ਕੀਤੀ, ਸੇਵਾ ਤੋਂ ਗੈਰ ਹਾਜ਼ਰੀ ਕੀਤੀ, ਇੱਕ ਮੈਂ ਗਲਤ ਪਾਸੇ ਗਿਆ, ਚੰਗਾ ਤਾਂ ਮੈਂ ਕੋਈ ਨਹੀਂ ਕੀਤਾ। ਮਹਾਰਾਜ ਕਹਿਣ ਲੱਗੇ, ਚੰਗਾ ਫਿਰ ਦੱਸ ਵੇਖਿਆ ਕੀ ਤੇ ਸੁਣਿਆ ਕੀ? ਸਿਰ ਨੀਵਾਂ ਕਰਕੇ ਖਲੋ ਰਿਹਾ, ਖਿਮਾ ਮੰਗੀ। ਮਹਾਰਾਜ ਨੇ ਫਿਰ ਪੁੱਛਿਆ, ਵੇਖਿਆ ਕੀ ਤੇ ਸੁਣਿਆ ਕੀ? ਕਹਿੰਦਾ, ਮਹਾਰਾਜ ਨਾ ਕੁਝ ਵੇਖਿਆ ਤੇ ਨਾ ਸੁਣਿਆ। ਕਿਉਂ ਬਈ, ਐਸਾ ਕਿਵੇਂ ਹੋ ਗਿਆ? ਕਹਿਣ ਲੱਗਾ, ਮਹਾਰਾਜ ਗਿਆ ਤਾਂ ਬੜਾ ਧਾ ਕੇ ਸਾਂ ਤੇ ਭੀੜ ਨੂੰ ਚੀਰਦਾ ਸਿਰੇ ਤੇ ਜਾ ਪਹੁੰਚਿਆ, ਪਰ ਉੱਥੇ ਕੁਝ ਕਹਾਣੀ ਹੋਰ ਤਰ੍ਹਾਂ ਹੋ ਗਈ। ਲੋਕ ਰਾਸਧਾਰੀਆਂ ਨੂੰ ਛੱਡ ਕੇ ਮੇਰੇ ਵੱਲ ਵੇਖਣ ਲੱਗ ਪਏ, ਔਰ ਕੁਝ ਲੋਕ ਗੱਲਾਂ ਵੀ ਕਰਨ ਲੱਗ ਪਏ, ਗੁਰੂ ਕਾ ਸਿੱਖ ਇੱਥੇ ਕਿੱਧਰ ਫਿਰਦਾ, ਵੇਸ ਤੋਂ ਗੁਰੂ ਕਾ ਸਿੱਖ ਜਾਪਦਾ, ਇਹਦੀ ਦੋਹਰੀ ਦਸਤਾਰ, ਇਹਦੀ ਸ੍ਰੀ ਸਾਹਿਬ, ਇਹਦੇ ਰਹਿਣੀ ਬਹਿਣੀ ਦੇ ਸਾਰੇ ਲੱਛਣ ਪੂਰਨ ਗੁਰਸਿੱਖਾਂ ਵਾਲੇ ਨੇ, ਇਹ ਇੱਥੇ ਕੀ ਕਰਨਾ ਹੈ? ਤੇ ਜੇ ਇੱਥੇ ਆਇਆ ਰਾਤ, ਇੱਥੇ ਜਾਗਦਾ ਰਿਹਾ, ਅੰਮ੍ਰਿਤ ਵੇਲੇ ਕਿਵੇਂ ਜਾਗੇਗਾ? ਜੇ ਅੰਮ੍ਰਿਤ ਵੇਲੇ ਨਾ ਜਾਗਿਆ ਤੇ ਨਿਤਨੇਮ ਕਿਵੇਂ ਕਰੇਗਾ? ਨਿਤਨੇਮ ਨਾ ਕਰੇਗਾ ਤੇ ਫਿਰ ਸਿੱਖ ਕਿਵੇਂ ਹੋਇਆ? ਫਿਰ ਤਾਂ ਕੋਈ ਰੂਪੀਆ ਹੀ ਹੋਣਾ, ਜਿਵੇਂ ਅਸੀਂ ਰਾਸਧਾਰੀਏ ਤਰ੍ਹਾਂ ਤਰ੍ਹਾਂ ਦੇ ਰੂਪ ਧਾਰਨ ਕਰਕੇ ਤੇ ਲੋਕਾਂ ਦਾ ਜੀਵ ਪਰਚਾਵਾ ਪੈ ਕਰਨੇ ਆ, ਕਿਤੇ ਵੀ ਤਾਂ ਨਹੀਂ ਸਿੱਖ ਦਾ ਰੂਪ ਧਾਰਨ ਕਰਕੇ ਆਪਣਾ ਜਾਂ ਲੋਕਾਂ ਦਾ ਜੀਵ ਪਰਚਾਵਾ ਕਰਦਾ ਫਿਰਦਾ ਹੋਵੇ? ਕਹਿੰਦਾ, ਮਹਾਰਾਜ ਉਹਨਾਂ ਨੇ ਗੱਲਾਂ ਕੀਤੀਆਂ ਤੇ ਮੇਰੇ ਕੋਲ ਖਲੋਣਾ ਔਖਾ ਹੋ ਗਿਆ, ਮੈਂ ਪਿਛਾ ਨੂੰ ਨਿਕਲਣਾ ਚਾਹਿਆ ਪਰ ਨਿਕਲਣ ਨਹੀਂ ਦਿੱਤਾ ਉਹਨਾਂ ਨੇ, ਮੈਂ ਉੱਥੇ ਹੀ ਸਿਰ ਗੋਡਿਆਂ 'ਚ ਦੇ ਕੇ ਬੈਠ ਗਿਆ। ਮਹਾਰਾਜ, ਨਾ ਮੈਂ ਕੁਝ ਸੁਣਿਆ ਤੇ ਨਾ ਕੁਝ ਵੇਖਿਆ, ਤੁਹਾਡੇ ਚਰਨਾਂ ਦਾ ਧਿਆਨ ਕਰਕੇ ਪਛਤਾਉਂਦਾ ਰਿਹਾ। ਸਾਹਿਬ ਕਹਿਣ ਲੱਗੇ, ਤੂੰ ਫਿਰ ਕਾਹਦਾ ਗੈਰ ਹਾਜ਼ਰ ਹੋਇਆ? ਤੇਰਾ ਮਨ ਤਾਂ ਇੱਥੇ ਰਿਹਾ ਨਾ। ਦੂਜੇ ਨੂੰ ਕਹਿਣ ਲੱਗੇ, ਤੂੰ ਤਾਂ ਹਾਜ਼ਰ ਰਿਹਾ ਕਿ ਮਹਾਰਾਜ ਮੈਂ ਤਾਂ ਕਿਧਰੇ ਕਦਮ ਨਹੀਂ ਹਿੱਲਿਆ। ਸਾਹਿਬ ਕਹਿਣ ਲੱਗੇ, ਕਦਮ ਤਾਂ ਤੇਰੇ ਸਰੀਰ ਦੇ ਨਹੀਂ ਹਿੱਲੇ, ਮਨ ਕਰਕੇ ਵੀ ਹਾਜ਼ਰ ਰਿਹਾ। ਗੜਬੜਾ ਗਿਆ, ਕਹਿਣ ਲੱਗਾ, ਮਹਾਰਾਜ ਮਨ ਤਾਂ ਮੇਰਾ ਇਹਦੇ ਮਗਰ ਤੁਰ ਗਿਆ ਸੀ, ਮਨ ਤਾਂ ਮੇਰਾ ਰਾਸਧਾਰੀਆਂ ਵਾਲੇ ਟਿਕਾਣੇ ਤੇ ਪਹੁੰਚ ਗਿਆ ਸੀ, ਉਹਨਾਂ ਦੀਆਂ ਆਵਾਜ਼ਾਂ ਮੇਰੇ ਕੰਨਾਂ 'ਚ ਆਉਂਦੀਆਂ ਰਹੀਆਂ ਤੇ ਮੈਂ ਰਚਨਾ ਰਚ ਕੇ ਇਸ ਤਰ੍ਹਾਂ ਨੱਚਦੇ ਹੋਣਗੇ, ਇਸ ਤਰ੍ਹਾਂ ਫੇਰੇ ਲੈਂਦੇ ਰਹੇ ਹੋਣਗੇ, ਮੈਂ ਉਹ ਤਮਾਸ਼ਾ ਅੱਖਾਂ ਦੇ ਸਾਹਮਣੇ ਬਣਾ ਕੇ ਵੇਖਦਾ ਰਿਹਾ। ਸਾਹਿਬ ਕਹਿਣ ਲੱਗੇ, ਇਹ ਬੰਦਾ ਹਾਜ਼ਰ ਸੀ ਸਰੀਰ ਕਰਕੇ, ਲੇਕਿਨ ਮਨ ਕਰਕੇ ਗੈਰ ਹਾਜ਼ਰ ਸੀ। ਬੜਾ ਪਛਤਾਵਾ ਲੱਗਾ, ਇਹਦੇ ਨਾਲ ਤਾਂ ਜਾਣ ਵਾਲਾ ਹੀ ਚੰਗਾ ਰਿਹਾ। ਮਹਾਰਾਜ ਕਹਿਣ ਲੱਗੇ, ਨਹੀਂ, ਤੁਸੀਂ ਦੋਵਾਂ ਚੰਗਾ ਨਹੀਂ ਕੀਤਾ, ਜਿਹੜਾ ਮੇਰੇ ਸਰੂਪ ਨੂੰ ਗਲਤ ਜਗ੍ਹਾ ਤੇ ਲੈ ਗਿਆ ਹੈ, ਇਹਨੇ ਵੀ ਮੇਰੇ ਨਾਲ ਧਰੋਹ ਕਮਾਇਆ। ਮਨ ਕਰਕੇ ਹਾਜ਼ਰ ਰਿਹਾ ਹੈ, ਲੇਕਿਨ ਸਰੀਰ ਮੇਰਾ ਸਰੂਪ ਤਾਂ ਉੱਥੇ ਲੈ ਗਿਆ, ਤੇ ਜਿਹੜਾ ਸਰੀਰ ਕਰਕੇ ਇੱਥੇ ਰਿਹਾ ਹੈ, ਮਨ ਕਰਕੇ ਉੱਥੇ ਫਿਰਦਾ ਰਿਹਾ। ਮੈਨੂੰ ਇਹ ਅਧੂਰੇ ਪ੍ਰੇਮੀ ਦੋਵੇਂ ਪ੍ਰਵਾਨ ਨੇ, ਮੈਨੂੰ ਇਹ ਅਧੂਰੀ ਪ੍ਰੀਤ, ਅਧੂਰੀ ਸੇਵਾ, ਅਧੂਰੀ ਹਾਜ਼ਰੀ ਦੋਵਾਂ ਦੀ ਪ੍ਰਵਾਨ ਨਹੀਂ। ਇੱਕ ਸਰੀਰ ਕਰਕੇ ਗੈਰ ਹਾਜ਼ਰ ਫਿਰਦਾ, ਇੱਕ ਮਨ ਕਰਕੇ ਗੈਰ ਹਾਜ਼ਰ ਫਿਰਦਾ, ਮੈਨੂੰ ਤਾਂ ਦੋਵਾਂ ਤਰ੍ਹਾਂ ਨਾਲ ਹਾਜ਼ਰ ਚਾਹੀਦੇ। ਔਰ ਕਈ ਐਸਾ ਕਰਦੇ ਨੇ, ਇੱਥੋਂ ਤੱਕ ਮੈਨੂੰ ਖਿਮਾ ਕਰਨਾ। ਇੱਕ ਵਾਰੀ ਐਸਾ ਵੀ ਹੋਇਆ, ਕਿਸੇ ਪ੍ਰੇਮੀ ਨੂੰ ਕਿਹਾ, ਗੁਰਮੁਖਾ ਕੇਸਾਂ ਦੀ ਬੇਅਦਬੀ ਨਾ ਕਰਿਆ ਕਰ। ਕਹਿੰਦਾ, ਜੀ ਪਿਆਰ ਤਾਂ ਅੰਦਰੋਂ ਚਾਹੀਦਾ, ਕੇਸਾਂ ਨਾਲ ਕੀ ਹੁੰਦਾ? ਕਮਾਲ, ਜੇ ਤੇਰੇ ਅੰਦਰ ਪਿਆਰ ਹੁੰਦਾ ਤੇ ਜਿਸ ਦੇ ਕੇਸ ਨੇ, ਜੇ ਕਲਗੀਧਰ ਦੇ ਚਰਨਾਂ ਨਾਲ ਤੇਰਾ ਪਿਆਰ ਹੈ ਤੇ ਉਹਦੀ ਮੋਹਰ ਦਾ ਤੂੰ ਐਵੇਂ ਬੇੜਾ ਗਰਕ ਕਰਦਾ, ਐਵੇਂ ਹੀ ਉਹਦੀ ਮੋਹਰ ਨੂੰ ਕੈਂਚੀ ਧਰਦਾ, ਨਹੀਂ ਹੋ ਸਕਦਾ ਸੀ। ਤੈਨੂੰ ਗੁਰੂ ਨਾਲ ਪਿਆਰ ਕੋਈ ਨਹੀਂ ਹੋਣਾ, ਅੰਦਰ ਵੀ ਕੋਈ ਨਹੀਂ ਹੋਣਾ, ਅੰਦਰ ਦਾ ਬਹਾਨਾ ਨਾ ਕਰ। ਉਹਨੇ ਇੱਕ ਬੜੀ ਅਜੀਬ ਗੱਲ ਕਹੀ, ਕਹਿਣ ਲੱਗਾ, ਜੀ ਆ ਜਿੰਨੇ ਫਿਰਦੇ ਨੇ ਦਾੜੀਆਂ ਵਾਲੇ, ਕੇਸਾਂ ਵਾਲੇ, ਮੈਂ ਇੱਕ ਗੱਲ ਪੁੱਛਣਾ। ਮੈਂ ਕਿਹਾ, ਦੱਸੋ ਕਿ ਪੰਜ ਕਕਾਰ ਨੇ? ਮੈਂ ਕਿਹਾ, ਬਿਲਕੁਲ ਠੀਕ ਨੇ। ਕਹਿੰਦਾ, ਕੇਸ, ਕੰਘਾ, ਕੜਾ, ਕਛਹਿਰਾ ਤੇ ਕਿਰਪਾਨ। ਮੈਂ ਕਿਹਾ, ਬਿਲਕੁਲ ਠੀਕ। ਕਹਿੰਦਾ, ਵਿਖਾਓ ਮੈਨੂੰ ਕਿੰਨਿਆਂ ਨੇ ਬਾਕੀ ਦੇ ਚਾਰ ਰੱਖੇ ਹੋਏ। 20% ਮੈਂ ਉਹਨਾਂ ਨਾਲੋਂ ਫਾਲਤੂ ਹਾਂ, ਹੋਰ ਕੋਈ ਖਾਸ ਗੱਲ ਨਹੀਂ। ਉਹ ਜਿਨ੍ਹਾਂ ਨੇ ਕੇਸ ਰੱਖੇ ਹੋਏ ਨੇ, ਕੰਘੇ ਦੀ ਬਜਾਏ ਉਹ ਅੰਗੀਠੀ ਤੇ ਪਈ ਕੰਘੀ ਵਰਤਦੇ ਨੇ, ਕੰਘਾ ਕੋਈ ਨਹੀਂ ਜੇ ਕੇਸਾਂ ਵਿੱਚ ਰੱਖਦੇ, ਕਿਰਪਾਨ ਕੋਈ ਨਹੀਂ ਪਾਉਂਦੇ, ਕਛਹਿਰੇ ਦੀ ਬਜਾਏ ਉਹ ਘੁਟਨੀਆਂ ਜਿਹੀਆਂ ਪਾਈ ਫਿਰਦੇ ਨੇ, ਕੱਛੀਆਂ ਜਿਹੀਆਂ ਜਿਹੜੀਆਂ ਬੱਚਿਆਂ ਨੂੰ ਪਾਈ ਦੀਆਂ ਨੇ, ਉਹੋ ਜਿਹੀਆਂ ਵੱਡੇ ਪਾਈ ਫਿਰਦੇ ਨੇ। ਇੱਕ ਬੜੀ ਗੱਲ ਹੋਵੇਗੀ ਤੇ ਬਹੁਤਿਆਂ ਨੇ ਕੜਾ ਪਾਇਆ ਹੋਵੇਗਾ, ਬਾਕੀ ਤਾਂ
ਕਿੰਨੀਆਂ ਰਹਿਤਾਂ ਤੋਂ ਉਹ ਗੈਰ ਹਾਜ਼ਰ ਨੇ। ਮੈਂ ਉਹਨੂੰ ਇੱਕ ਬੇਨਤੀ ਕੀਤੀ ਸੀ, ਮੈਂ ਕਿਹਾ ਗੁਰਮੁਖਾ ਇੱਕ ਗੱਲ ਦਾ ਧਿਆਨ ਰੱਖੀ, ਜਿਤਨਾ ਚਿਰ ਕੇਸ ਨਹੀਂ ਰੱਖਦਾ ਸਿੱਖੀ ਸ਼ੁਰੂ ਨਹੀਂ ਹੁੰਦੀ। ਇੱਕ ਰੁੱਖ ਹੈ ਨਾ, ਉਹਦੇ ਪੰਜ ਹਿੱਸੇ ਨੇ, ਜੜ, ਮੁੱਢ, ਟਾਹਣ, ਪੱਤੇ ਤੇ ਫੁੱਲ। ਉਹੀ ਫੁੱਲ ਜਿਹੜਾ ਫਲ ਦਾ ਰੂਪ ਧਾਰਨ ਕਰਦਾ ਹੈ, ਉਹੀ ਫੁੱਲ ਜਿਸ ਨੇ ਕੱਲ੍ਹ ਨੂੰ ਫਲ ਬਣ ਕੇ ਇਸੇ ਰੁੱਖ ਦਾ ਮੁੜ ਕੇ ਬੀਜ ਬਣ ਜਾਣਾ। ਪੰਜ ਹਿੱਸੇ ਨੇ ਰੁੱਖ ਦੇ। ਕਹਿਣ ਲੱਗਾ, ਜੀ ਹਾਂ, ਹੁਣ ਤੂੰ ਇਹ ਦੱਸ, ਇੱਕ ਬੰਦੇ ਨੇ ਫੁੱਲ ਝਾੜ ਦਿੱਤੇ, ਦੂਜੇ ਨੇ ਪੱਤੇ ਤੇ ਟਾਹਣੀਆਂ ਛਾਂਗ ਦਿੱਤੀਆਂ, ਤੀਜੇ ਨੇ ਮੁੱਢ ਕੱਢ ਦਿੱਤਾ, ਲੇਕਿਨ ਤੂੰ ਦੇਖ ਲੈ ਉਹਨਾਂ ਜੜ੍ਹਾਂ ਵਿੱਚੋਂ ਇੱਕ ਨਵਾਂ ਰੁੱਖ ਕੱਲ੍ਹ ਨੂੰ ਫਿਰ ਫੁੱਟ ਖਲੋਵੇ। ਕਹਿੰਦਾ, ਜੀ ਇਹ ਤਾਂ ਹੈ। ਮੈਂ ਕਿਹਾ, ਤੇ ਜੇ ਰੁੱਖ ਉੱਤੇ ਖੜਾ ਰਵੇ, ਉੱਤੇ ਸਾਰਾ ਰੁੱਖ ਖੜਾ ਰਵੇ, ਥੱਲਿਓ ਜੜ੍ਹਾਂ ਕੱਢਦੇ ਨੇ ਫਿਰ? ਕਹਿੰਦਾ, ਜੀ ਫਿਰ ਤਾਂ ਕੋਈ ਨੀ ਬਚਣ ਲੱਗਾ। ਮੈਂ ਕਿਹਾ, ਸਿੱਖੀ ਦੀਆਂ ਜੜ੍ਹਾਂ ਕੇਸ ਨੇ, ਜਦ ਸਰੂਪ ਹੀ ਨਹੀਂ ਤਾਂ ਸਿੱਖੀ ਸ਼ੁਰੂ ਨਹੀਂ ਹੁੰਦੀ। ਸਿੱਖੀ ਦੇ ਰੁੱਖ ਦੀਆਂ ਜੜ੍ਹਾਂ ਕੇਸ ਨੇ। ਔਰ ਇੱਕ ਗੱਲ ਦਾ ਧਿਆਨ ਰੱਖਣਾ, ਵਾਰਨੇ ਜਾਈਏ ਸਾਹਿਬ ਕਲਗੀਧਰ ਪਾਤਸ਼ਾਹ ਤੋਂ, ਕਿੱਡੇ ਵਿਗਿਆਨਕ ਸਨ ਜਿਨ੍ਹਾਂ ਨੇ ਬੰਦੇ ਦੇ ਅਧੂਰੇਪਨ ਨੂੰ ਡੱਕਾ ਲਾਇਆ ਕਿ ਨਹੀਂ ਤੂੰ ਅਧੂਰਾ ਨਾ ਹੋ, ਕੁਦਰਤ ਨੇ ਤੈਨੂੰ ਪੂਰਾ ਬਣਾਇਆ, ਇਸ ਪੂਰੇਪਣ ਚ ਅਧੂਰਾਪਣ ਪੈਦਾ ਨਾ ਕਰ। ਆਪ ਜੀ ਨੂੰ ਪਤਾ ਹੋਵੇ ਕਿ ਇਸ ਮਨੁੱਖ ਦਾ ਉਹ ਅੰਗ ਨੇ ਜਿਨ੍ਹਾਂ ਦੇ ਬਾਰੇ ਕਹਿਣ ਨੂੰ ਤੂੰ ਕਹਿ ਦੇਵੇ ਕੀ ਫੰਕਸ਼ਨ ਹੈਗਾ ਇਸ ਦੀ, ਕੀ ਕਰਦੇ ਕੀ ਨੇ ਕੇਸ। ਲੇਕਿਨ ਅੱਜ ਵਰਲਡ ਹੈਲਥ ਇੰਸਟੀਚਿਊਟ ਜਿਹੜੀਆਂ ਖੋਜਾਂ ਚ ਲੱਗੀ ਹੈ, ਉਹਨਾਂ ਵਿੱਚ ਇੱਕ ਖੋਜ ਹੈ ਟੈਲੀਪੈਥੀ। ਧਿਆਨ ਦੇਣਾ, ਦਿਮਾਗ ਦੀਆਂ ਲਹਿਰਾਂ, ਸੋਚਾਂ ਦੀਆਂ ਲਹਿਰਾਂ, ਜੋ ਮੈਂ ਸੋਚਦਾ ਉਹ ਦੂਜੇ ਦੇ ਦਿਮਾਗ ਤੱਕ ਟਰਾਂਸਮਿਟ ਹੁੰਦੀਆਂ ਨੇ, ਬਲਕਿ ਸਾਰੇ ਵਾਤਾਵਰਨ 'ਚ ਨਿਕਲਦੀਆਂ ਨੇ। ਟਿਊਨ ਹੋਇਆ ਆ, ਦੂਸਰਾ ਮਨ ਉਸ ਨੂੰ ਪ੍ਰਵਾਨ ਕਰਦਾ। ਦਿਮਾਗ ਦੀਆਂ ਲਹਿਰਾਂ ਨੂੰ ਜਿਹੜੇ ਲੋਕ ਪ੍ਰਵਾਨ ਕਰਨਾ ਜਾਣਦੇ ਨੇ ਇਕਾਗਰਤਾ ਨਾਲ, ਉਹਨਾਂ ਨੂੰ ਟੈਲੀਪੈਥ ਕਹਿੰਦੇ। ਦਿਮਾਗੀ ਤੌਰ 'ਤੇ ਹੀ ਬਿਨਾਂ ਕੁਝ ਬੋਲਿਆਂ ਆਪਣੇ ਦਿਮਾਗ ਦੀਆਂ ਲਹਿਰਾਂ ਨਾਲ ਹੀ ਮਰੀਜ਼ਾਂ ਦੇ ਦਿਮਾਗ ਦੇ ਵਿੱਚ ਝਟਕੇ ਦੇ ਕੇ ਉਹ ਇਲਾਜ ਵੀ ਕਰਦੇ। ਘਾਲਣਾ ਵਾਲੇ ਲੋਕਾਂ ਦੀ ਗੱਲ ਹੈ। ਪੁਰਾਣੇ ਸਮਿਆਂ ਤੋਂ ਮਨੋਵਿਗਿਆਨਕ ਇਹ ਢੰਗ ਬੱਚਿਆਂ ਨੂੰ ਪੜ੍ਹਾਉਣ ਦੇ ਕੰਮ ਵੀ ਆਉਂਦਾ ਰਿਹਾ, ਚੇਲਿਆਂ ਨੂੰ ਸਿਖਾਉਣ ਦੇ ਕੰਮ ਵੀ ਆਉਂਦਾ ਰਿਹਾ। ਲੇਕਿਨ ਇੱਕ ਪ੍ਰਸ਼ਨ ਪੈਦਾ ਹੋਇਆ, ਅਸੀਂ ਸੁੰਘਦੇ ਹਾਂ ਨੱਕ ਨਾਲ, ਅਸੀਂ ਸੁਣਦੇ ਹਾਂ ਕੰਨਾਂ ਨਾਲ, ਅਸੀਂ ਵੇਖਦੇ ਹਾਂ ਅੱਖਾਂ ਨਾਲ, ਚੱਖਦੇ ਹਾਂ ਜੀਭਾਂ ਨਾਲ, ਤੇ ਅਸੀਂ ਛੋਹ ਕੇ ਜਿਲਦ ਨਾਲ, ਆਪਣੇ ਸਰੀਰ ਦੀ ਸਕਿਨ ਨਾਲ ਛੋਹ ਕੇ ਠੰਡੇ ਤੱਤੇ ਦਾ ਪਤਾ ਕਰਦੇ। ਲੇਕਿਨ ਜਿਹੜੀਆਂ ਦਿਮਾਗ ਦੀਆਂ ਲਹਿਰਾਂ, ਜਿਹਨੂੰ ਸਿਕਸਥ ਸੈਂਸ ਕਹਿੰਦੇ ਹਾਂ ਆਪਾਂ, ਛੇਵੀਂ ਹਿੱਸ ਕਹਿੰਦੇ ਹਾਂ, ਇਹਦਾ ਸੋਰਸ ਆਫ ਟ੍ਰਾਂਸਮਿਸ਼ਨ ਤੇ ਸੋਰਸ ਆਫ ਸੈਪਸ਼ਨ ਕੀ ਹੋ ਸਕਦਾ? ਔਰ ਤੁਸੀਂ ਹੈਰਾਨ ਹੋਵੋ ਕਿ ਉਹ ਇਸ ਨਤੀਜੇ ਤੇ ਪਹੁੰਚੇ ਨੇ ਕਿ ਟੈਲੀਪੈਥੀ ਦਾ, ਦਿਮਾਗ ਦੀਆਂ ਲਹਿਰਾਂ ਦਾ ਪ੍ਰਸਾਰਣ ਕਰਨ ਵਾਸਤੇ ਤੇ ਇਸ ਨੂੰ ਪ੍ਰਵਾਨ ਕਰਨ ਵਾਸਤੇ, ਇਸ ਨੂੰ ਟ੍ਰਾਂਸਮਿਟ ਕਰਨ ਵਾਸਤੇ ਤੇ ਰਿਸੀਵ ਕਰਨ ਵਾਸਤੇ ਸਵਾਏ ਕੇਸਾਂ ਦੀ ਹੋਰ ਕੋਈ ਸੋਰਸ ਨਹੀਂ। ਔਰ ਇਹ ਬੰਦਿਆਂ ਨੂੰ ਛੱਡੋ, ਬਹੁਤ ਜਾਨਵਰ ਵੀ ਤੁਹਾਨੂੰ ਐਸੇ ਮਿਲਣਗੇ ਜਿਹੜੇ ਚੈਨ ਵਿੱਚ ਹੋਣ ਤੇ ਬੜੇ ਆਰਾਮ ਨਾਲ ਉਹਨਾਂ ਦੇ ਵਾਲ ਉਹਨਾਂ ਦੀ ਸਕਿਨ ਨਾਲ, ਉਹਨਾਂ ਦੀ ਜਿਲਦ ਨਾਲ ਰਲੇ ਰਹਿੰਦੇ। ਲੇਕਿਨ ਜ਼ਰਾ ਕੋਈ ਪਿਆਰ ਕਰੋ, ਵਾਲ ਖੜੇ ਹੋ ਜਾਣ। ਜ਼ਰਾ ਕੋਈ ਖਤਰੇ ਵਾਲੀ ਗੱਲ ਹੋਈ, ਵਾਲ ਖੜੇ ਹੋ ਜਾਣਗੇ। ਘਰ ਦੀਆਂ ਕੁੱਤੇ ਤੇ ਬਿੱਲੀਆਂ ਵੀ ਵੇਖ ਲਓ ਐਵੇਂ ਕਰਦੀਆਂ, ਉਹਨਾਂ ਦੀ ਪਿੱਠ ਦੇ ਹੱਥ ਫੇਰੋ, ਵਾਲ ਖੜੇ ਹੋ ਜਾਣਗੇ। ਉਹਨਾਂ ਨੂੰ ਦਬਕਾਓ, ਕੋਈ ਖਤਰਾ ਪੈਦਾ ਹੋ ਗਿਆ, ਕੁੱਤਾ ਆ ਗਿਆ ਬਿੱਲੀ ਵਾਸਤੇ ਤੇ ਬਿੱਲੀ ਦੇ ਵਾਲ ਖੜੇ ਹੋ ਜਾਣ, ਕੋਈ ਦੂਸਰਾ ਕੁੱਤਾ ਬਾਹਰੋਂ ਆ ਗਿਆ ਤੇ ਉਸ ਕੁੱਤੇ ਦੇ ਵਾਲ ਖੜੇ ਹੋ ਜਾਣ। ਇਹ ਕੀ ਹੈ, ਵਾਲ ਕੋਈ ਢਾਲ ਹੈ? ਐਸੀ ਗੱਲ ਨਹੀਂ ਹੈ। ਵਾਲ ਇੰਨੀ ਸੈਂਸਿਟਿਵ ਰੁਚੀ ਰੱਖਦੇ ਨੇ ਕਿ ਇਹ ਫੌਰਨ ਦੂਜੇ ਦੇ ਖਤਰੇ ਤੋਂ ਸੁਚੇਤ ਕਰਾਉਂਦੇ ਨੇ, ਦੂਜੇ ਦੇ ਪਿਆਰ ਨੂੰ ਪ੍ਰਵਾਨ ਕਰਦੇ। ਇਹਨਾਂ ਦੇ ਸਿਰਿਆਂ ਵਿੱਚੋਂ ਨਿਕਲਣ ਵਾਲੀਆਂ ਦਿਮਾਗ ਦੀਆਂ ਸੋਚਾਂ ਦੀਆਂ ਲਹਿਰਾਂ, ਔਰ ਅਸੀਂ ਤਾਂ ਕਈ ਵਾਰੀ ਬਜ਼ੁਰਗਾਂ ਕੋਲੋਂ ਸੁਣਦੇ ਰਹੇ, ਹੁਣ ਵੀ ਕਈ ਲੋਕ ਮੰਨਦੇ ਨੇ, ਕਹਿੰਦੇ ਨੇ ਕਿ ਜਿਹਨੂੰ ਯਾਦ ਕਰੀਏ ਉਹ ਵੀ ਯਾਦ ਕਰਦਾ, ਯਾਰੋ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ। ਤੇ ਇੱਕ ਗੱਲ ਅਸੀਂ ਇਹ ਵੀ ਸੁਣਦੇ ਹਾਂ, ਕਹਿੰਦੇ ਨੇ ਨਿੱਛ ਮਾਰੀਏ ਤੇ ਕਹਿੰਦੇ ਨੇ ਕਿਸੇ ਨੇ ਯਾਦ ਕੀਤਾ। ਭੌਤਿਕਵਾਦੀ ਕਹੇਗਾ ਕੈਸੀ ਬਕਵਾਸ ਹੈ, ਇਹ ਬਿਲਕੁਲ ਐਸੀ ਬਕਵਾਸ ਨਹੀਂ ਹੈ, ਇਹ ਬਿਲਕੁਲ ਸੱਚਾਈ ਹੈ। ਇੱਕ ਬੰਦੇ ਦੀਆਂ ਗੱਲਾਂ ਆਪਾਂ ਕਰਨੀਆਂ ਸ਼ੁਰੂ ਕਰਦੇ ਨੇ, ਅਚਾਨਕ ਬੈਠੇ ਬੈਠੇ ਕਹਿੰਦੀਆਂ ਮੈਨੂੰ ਤਾਂ ਫਲਾਣਾ ਬੜਾ ਯਾਦ ਆਉਂਦਾ ਹੈ, ਔਰ ਦੋ ਮਿੰਟ ਬਾਅਦ ਉਹ ਬੂਹਾ ਖੜਕਾ ਦੇ, ਤੇ ਕਹੀਦਾ ਹੁਣੇ ਤੈਨੂੰ ਯਾਦ ਪਏ ਕਰਦੇ ਸਨ। ਐਵੇਂ ਨਹੀਂ ਸਾ ਯਾਦ ਕਰਦੇ ਪਏ, ਉਹ ਨੇੜੇ ਆ ਰਿਹਾ ਸੀ, ਉਹਦੇ ਦਿਮਾਗ ਦੀਆਂ ਲਹਿਰਾਂ ਸਾਡੇ ਦਿਮਾਗ ਨਾਲ ਟਕਰਾ ਰਹੀਆਂ ਸਨ, ਉਹਦਾ ਖਿਆਲ ਪੈਦਾ ਹੋਇਆ, ਉਹਦੀਆਂ ਗੱਲਾਂ ਸ਼ੁਰੂ ਹੋ ਗਈਆਂ। ਤੇ ਜਦੋਂ ਅਸੀਂ ਸੋਰਸ ਆਫ ਟ੍ਰਾਂਸਮਿਸ਼ਨ ਤੇ ਸੋਰਸ ਆਫ ਰਿਸੈਪਸ਼ਨ ਦਾ ਜੜ੍ਹਾਂ ਤੋਂ ਕੱਟਣਾ ਸ਼ੁਰੂ ਕਰ ਦਿੱਤਾ ਇਹਦਾ ਰੂਪ,
ਹੁਣ ਉਹ ਦਿਮਾਗੀ ਲਹਿਰਾਂ ਬੜੀਆਂ ਕਮਜ਼ੋਰ ਹੁੰਦੀਆਂ। ਜਿੰਨੇ ਰਿਸ਼ੀ ਮਹਾਂ ਰਿਸ਼ੀ ਹੋਏ ਨੇ ਪੁਰਾਣੇ ਸਮਿਆਂ ਦੇ, ਉਹ ਸਾਰੇ ਕਲਗੀਧਰ ਪਾਤਸ਼ਾਹ ਦੇ ਸਿੱਖ ਤਾਂ ਨਹੀਂ ਸਨ, ਪਰ ਜਿਨ੍ਹਾਂ ਨੇ ਭਜਨ ਕਰਨਾ ਸੀ, ਜਿਨ੍ਹਾਂ ਨੇ ਧਿਆਨ ਕਰਨਾ ਸੀ, ਜਿਨ੍ਹਾਂ ਨੇ ਸਮਾਧੀਆਂ ਕਰਨੀਆਂ ਸਨ, ਜਿਨ੍ਹਾਂ ਨੇ ਪ੍ਰਭੂ ਨਾਲ ਗੱਲਾਂ ਕਰਨੀਆਂ ਸਨ ਟੈਲੀਪੈਥੀ ਨਾਲ, ਜਿਨ੍ਹਾਂ ਨੇ ਗੁਰੂ ਨਾਲ ਗੱਲਾਂ ਕਰਨੀਆਂ ਸਨ, ਉਹਨਾਂ ਨੇ ਕੇਸ ਰੱਖ ਕੇ ਜਟਾ ਜੂਟ ਰਹਿ ਕੇ ਤਿਆਰ ਪ੍ਰਤਿਆਰ ਰਹਿ ਕੇ ਪ੍ਰਭੂ ਨਾਲ ਪਿਆਰ ਕੀਤਾ ਹੈ, ਬਾਹਰੋਂ ਵੀ ਕੀਤਾ ਹੈ, ਅੰਦਰੋਂ ਵੀ ਕੀਤਾ। ਤੇ ਸਾਡੇ ਤਾਂ ਹੁਕਮ ਲਾਗੂ, ਯਾਰ ਦੀ ਖੁਸ਼ੀ ਲੈਣੀ ਹੋਵੇ, ਪਿਆਰੇ ਦੀ ਖੁਸ਼ੀ ਲੈਣੀ ਹੋਵੇ, ਤਾਂ ਫਿਰ ਸਰੇ ਤਸਲੀਮ ਖਮ ਹੈ ਜੋ ਮਿਜ਼ਾਜੇ ਯਾਰ ਮੇ ਆਏ, ਜੋ ਪਿਆਰੇ ਦੇ ਮਨ ਵਿੱਚ ਆਉਂਦਾ ਹੈ, ਸਿਰ ਝੁਕਾ ਕੇ ਪ੍ਰਵਾਨ ਹੈ, ਨਖਰੇ ਕਿਸ ਗੱਲ, ਨਾ ਨੁੱਕਰ ਤੇ ਬਹਾਨੇ ਤੇ ਦਲੀਲਾਂ ਕਿਸ ਗੱਲ ਦੀਆਂ। ਮੇਰੇ ਪਿਆਰੇ ਸਾਹਿਬ ਕਲਗੀਧਰ ਪਾਤਸ਼ਾਹ, ਤੇਰੇ ਮਨ ਵਿੱਚ ਆਈ ਤੇ ਤੂੰ ਕਿਹਾ ਮਨੁੱਖ ਦੇ ਕੇਸ ਬਚੇ ਰਹਿਣੇ ਚਾਹੀਦੇ ਨੇ, ਕਤਲ ਨਹੀਂ ਹੋਣੇ ਚਾਹੀਦੇ, ਇਸ ਤਰ੍ਹਾਂ ਦਾ ਮਨੁੱਖ ਕਤਲ ਹੁੰਦਾ ਹੁੰਦਾ ਹੋ ਜਾਏਗਾ, ਤੇ ਤੂੰ ਲਾਜ਼ਮੀ ਇਕਰਾਰ ਦੇ ਦਿੱਤਾ, ਪਹਿਲਾਂ ਤਾਂ ਕੇਸ ਰੱਖਾਂ, ਫਿਰ ਅਗਲੀਆਂ ਰਹਿਤਾਂ ਦੀ ਗੱਲ ਕਰਾਂਗੇ। ਤੇ ਜਿਹੜਾ ਅਗਲੀਆਂ ਰਹਿਤਾਂ ਵੀ ਨਹੀਂ ਰੱਖਦਾ ਨਾ, ਉਹ ਐਵੇਂ ਹੀ ਹੈ ਕਿ ਜੜ੍ਹਾਂ ਸਾਂਭ ਰੱਖੀਆਂ ਨੇ, ਰੁੱਖ ਨੂੰ ਟੁਰਨ ਨਹੀਂ ਦਿੰਦਾ, ਮੁੱਢ ਨੂੰ ਉੱਠਣ ਨਹੀਂ ਦਿੰਦਾ, ਟਾਹਣੀਆਂ ਫੈਲਣ ਨਹੀਂ ਦਿੰਦਾ, ਫੁੱਲ ਲੱਗਣ ਨਹੀਂ ਦਿੰਦਾ, ਜਿਹੜੀਆਂ ਬਾਕੀ ਰਹਿਤਾਂ ਨਹੀਂ ਰੱਖਦਾ। ਜੇ ਸਿੱਖੀ ਦੇ ਰੁੱਖ ਦਾ ਫਲ ਚੱਖਣਾ ਹੈ, ਕੋਈ ਗੁਰੂ ਕੇ ਪਿਆਰ ਦਾ ਕੋਈ ਫਲ, ਕੋਈ ਸਵਾਦ, ਕੋਈ ਰਸ ਚੱਖਣਾ ਹੈ,

ਜਿਨ੍ਹਾਂ ਨੇ ਪਿਆਰ ਕਰਨਾ ਉਹ ਮਾਲਕ ਨੂੰ ਛੱਡ ਕੇ ਪਿਆਰੇ ਨੂੰ ਛੱਡ ਕੇ ਕਿਸੇ ਹੋਰ ਪਾਸੇ ਕਾਹਨੂੰ ਮੂੰਹ ਕਰਦੇ ਦਾਸਾਂ ਨੇ ਪਹਾਵੇ ਬਿਨ ਦਰਸਾਵੇ ਗੁਰਸਿੱਖ ਨੂੰ ਭਗਤ ਨੂੰ ਗੁਰੂ ਪਿਆਰ ਵਾਲੇ ਨੂੰ ਬਿਨਾਂ ਗੁਰੂ ਕੇ ਦਰਸ਼ਨ ਤੇ ਗੁਰੂ ਕੇ ਦਰਸ਼ਨ ਦੇ ਵੀ ਦੋ ਅਰਥ ਨੇ ਇੱਕ ਤਾਂ ਦੀਦਾਰ ਜਿਹੜੀਆਂ ਅੱਖਾਂ ਨਾਲ ਕਰ ਰਹੇ ਹਾਂ ਆਪਾਂ ਇੱਕ ਦਰਸ਼ਨ ਸੰਸਕ੍ਰਿਤ ਚ ਫਲਸਫੇ ਨੂੰ ਕਹਿੰਦੇ ਜੋ ਗੁਰੂ ਕੀ ਫਲਾਸਫੀ ਹੈ ਜੇ ਉਹਨੂੰ ਨਹੀਂ ਸਮਝਿਆ ਤੇ ਦਰਸ਼ਨ ਸਦਾ ਅਧੂਰੇ ਰਹਿ ਜਾਣ ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਚਿੱਚਰ ਗੁਰ ਸ਼ਬਦ ਨਾ ਕਰੇ ਪਿਆ ਗੁਰ ਸ਼ਬਦ ਨਾ ਕਰੇ ਵਿਚਾਰ ਜਿੰਨਾ ਚਿਰ ਗੁਰੂ ਕੇ ਸ਼ਬਦ ਦੀ ਵਿਚਾਰ ਗੁਰੂ ਕੇ ਬਚਨਾਂ ਦਾ ਅਧਿਐਨ ਗੁਰੂ ਕੇ ਬਚਨਾਂ ਦੀ ਕਮਾਈ ਨਾ ਕੀਤੀ ਉਹਨਾਂ ਚਿਰ ਕੇਵਲ ਆਏ ਮੱਥਾ ਟੇਕ ਕੇ ਤੁਰ ਗਏ ਤਾਂ ਪਿਆਰ ਬੜਾ ਅਧੂਰਾ ਇਸ ਤਰ੍ਹਾਂ ਵੇਖਿਆ ਗੱਲ ਨਹੀਂ ਬਣਨੀ ਅੱਖਾਂ ਨਾਲ ਗੁਰੂ ਕੇ ਸੋਹਣੇ ਦਰਸ਼ਨ ਦਿਦਾਰੇ ਤੇ ਮਨ ਨਾਲ ਗੁਰੂ ਕੇ ਦਰਸ਼ਨ ਭਾਵ ਗੁਰੂ ਕੇ ਫਲਾਸਫੀ ਦੀ ਵਿਚਾਰ ਗੁਰਮਤ ਦੀ ਵਿਚਾਰ ਚੱਲੇ ਮਨ ਤਨ ਕਰਕੇ ਇੱਥੇ ਮਹਾਰਾਜ ਕਹਿੰਦੇ ਨੇ ਨਹੀਂ ਰਹਿ ਸਕਦਾ ਗੁਰੂ ਕਾ ਸਿੱਖ ਗੁਰੂ ਕੇ ਦੋਹਾਂ ਦਰਸ਼ਨਾਂ ਬਿਨਾਂ ਫਲਾਸਫੀ ਬਿਨਾਂ ਤੇ ਦੇਖੇ ਬਿਨਾਂ ਗੁਰੂ ਨੂੰ ਕੋਈ ਨਹੀਂ ਇਹਦਾ ਗੁਜ਼ਾਰਾ ਹੁੰਦਾ ਦਾਸਾਂ ਨੇ ਪਹਾਵੇ ਬਿਨ ਦਰਸਾਵੇ ਇੱਕ ਖਿਣ ਧੀਰਜ ਕਿਉਂ ਕਰੇ ਨਾਮ ਬਿਹੂਣਾ ਤਨ ਮਨ ਹੀਣਾ ਜਲ ਬਿਨ ਮੱਛਲੀ ਜਿਉਂ ਮਰੇ ਬੰਦਾ ਤੜਫਦਾ ਫਿਰਦਾ ਰਹਿ ਜਾਂਦਾ ਗੁਰੂ ਤੋਂ ਟੁੱਟਿਆ ਈਸ਼ਵਰ ਤੋਂ ਟੁੱਟਿਆ ਹੋਇਆ ਨਾਮ ਤੋਂ ਟੁੱਟਿਆ ਹੋਇਆ ਬੰਦਾ ਮਨ ਕਰਕੇ ਤਨ ਕਰਕੇ ਬੇਚੈਨੀ ਵਿੱਚ ਰਹਿੰਦਾ ਜਿਵੇਂ ਮੱਛੀ ਪਾਣੀ ਚੋਂ ਬਾਹਰ ਕੱਢ ਕੇ ਸੁੱਟ ਦਈਏ ਉਹਨੂੰ ਕਹੀਏ ਤਾਂ ਕੇਵਲ ਸਰੀਰ ਕਰਕੇ ਤੜਫ ਰਹੀਏ ਮਨ ਤਾਂ ਇਹਦਾ ਸੁਖੀ ਹੈ ਕੋਈ ਨੀ ਮਨ ਸੁਖੀ ਰਹਿੰਦਾ ਉਹ ਜਿਹੜੀ ਸਰੀਰ ਕਰਕੇ ਤੜਫ ਰਹੀਏ ਅੰਦਰੋਂ ਵੀ ਦੁਖੀ ਤੇ ਜਿਹੜਾ ਬੰਦਾ ਅੰਦਰੋਂ ਦੁਖੀ ਹੈ ਉਹ ਸਰੀਰ ਕਰਕੇ ਵੀ ਤਕਰੀਬਨ ਦੁਖੀ ਹੁੰਦਾ ਹੈ ਤੁਸੀਂ ਦੇਖਿਆ ਬੰਦੇ ਨੂੰ ਗੁੱਸਾ ਆ ਜਾਵੇ ਕਹਿੰਦਾ ਮੇਰਾ ਤਾਂ ਤਨ ਮਨ ਪਿਆ ਸੜਦਾ ਕਹਿੰਦਾ ਔਰ ਉਹਦੇ ਵੀ ਚਿਹਰਾ ਵੀ ਲਾਲ ਸੂਹਾ ਹੋ ਜਾਏਗਾ ਹੱਥ ਪੈਰ ਕੰਬਣ ਲੱਗ ਪੈਣਗੇ ਹੁਣ ਗੁੱਸਾ ਤਾਂ ਮਨ ਨੂੰ ਆਇਆ ਤੇਰੇ ਸਰੀਰ ਨੂੰ ਕੀ ਹੋ ਗਈ ਔਰ ਇੱਕ ਦਿਨ ਐਸਾ ਵੀ ਆਵੇਗਾ ਡਾਕਟਰ ਕਹਿਣਗੇ ਗੁੱਸਾ ਨਾ ਕਰਿਆ ਕਰ ਤੇਰਾ ਖਾਣਾ ਤੈਨੂੰ ਕੋਈ ਨਹੀਂ ਭਿਆਸਮ ਹੁੰਦਾ ਤੇਰਾ ਮੈਦਾ ਕੰਮ ਨਹੀਂ ਕਹਿੰਦਾ ਕਿਉਂ ਮੈਦਾ ਤਾਂ ਸਰੀਰ ਹੈ ਮੈਦਾ ਤਾਂ ਸਰੀਰ ਦਾ ਕੇਂਦਰ ਹੈ ਗੁੱਸੇ ਦਾ ਦਿਮਾਗ 'ਚ ਗੁੱਸੇ ਦਾ ਮੈਦੇ ਨਾਲ ਕੀ ਤਲਕ ਹੈ ਬਹੁਤ ਵੱਡਾ ਤਲਕ ਕ੍ਰੋਧ ਕਰਨ ਵਾਲਾ ਚਿੰਤਾ ਕਰਨ ਵਾਲਾ ਅੱਜ ਨਹੀਂ ਤੇ ਕੱਲ੍ਹ ਨੂੰ ਬਹੁਤ ਬੜਾ ਬਿਮਾਰ ਹੋ ਜਾਏਗਾ ਸਰੀਰ ਤੇ ਮਨ ਦਾ ਬੜਾ ਸੰਬੰਧ ਹੈ ਪਿਆਰ ਮਨ ਤੇ ਤਨ ਦੋਹਾਂ ਤਰੀਕਿਆਂ ਦੇ ਨਾਲ ਪੁੱਗਦਾ ਹੈ ਇੱਕ ਤਰੀਕੇ ਨਾਲ ਕੋਈ ਨਹੀਂ ਪੁੱਗਦਾ ਮਹਾਰਾਜ ਕਹਿੰਦੇ ਨੇ ਜਿਹੜੇ ਟੁੱਟ ਗਏ ਨੇ ਪਿਆਰ ਤੋਂ ਉਹਨਾਂ ਦਾ ਮਨ ਤੇ ਤਨ ਦੋਵੇਂ ਹੀ ਕਮਜ਼ੋਰ ਬੇਚੈਨ ਦੁਖੀ ਰਹਿੰਦੇ ਨੇ ਨਾਮ ਬਿਹੂਨਾ ਤਨ ਮਨ ਹੀਣਾ ਜਲ ਬਿਨ ਮੱਛਲੀ ਜਿਉਂ ਮਰੇ ਤੇ ਕਹਿੰਦੇ ਨੇ ਮੈਨੂੰ ਇਹੋ ਜਿਹੀ ਮੌਤ ਇਹੋ ਜਿਹਾ ਤੜਫਣਾ ਇਹੋ

ਕਹਿੰਦੇ ਨੇ ਪੰਜ ਤਾਂ ਮੁਸੀਬਤਾਂ ਖੜੀਆਂ ਕਰਨ ਵਾਲੇ, ਵਿਖਾਦ ਖੜਾ ਕਰਨ ਵਾਲੇ, ਕਾਮ ਕ੍ਰੋਧ ਲੋਭ ਮੋਹੰਕਾਰ ਨੇ। ਮੈਂ ਇਕੱਲਾ ਗਰੀਬ ਫਸ ਗਿਆ ਇਹਨਾਂ ਕੋਲ, ਇਹਨਾਂ ਕੋਲੋਂ ਤੂੰ ਬਚਾ ਸਕਣਾ ਰੱਖਣ ਹਾਰਾ, ਤੂੰ ਤੂੰ ਰੱਖ ਸਕਣਾ ਰੱਖ ਲੈ। ਖੇਦ ਕਰੇ ਅਰ ਬਹੁਤ ਸੰਤਾਵੇ, ਬਹੁਤ ਪੁਆੜੇ ਖੜੇ ਕਰਦੇ ਨੇ, ਬੜਾ ਤੰਗ ਕਰਦੇ ਨੇ, ਬਹੁਤ ਸਤਾਉਂਦੇ ਨੇ, ਪਰੇਸ਼ਾਨ ਕਰਦੇ ਨੇ। ਆਇਓ ਸ਼ਰਨ ਤੁਹਾਰੇ, ਮੈਂ ਤੇਰੀ ਓਟ ਤੱਕੀਏ ਤੇਰੀ ਸ਼ਰਨ ਆਇਆ, ਕਿਉਂਕਿ ਹੋਰ ਤਾਂ ਕੋਈ ਤਰੀਕਾ ਲੱਭਿਆ ਨੀ। ਕਰ ਕਰ ਹਾਰਿਓ ਅਨਕ ਬਹੁ ਭਾਤੀ, ਮੈਂ ਬੜੇ ਯਤਨ ਕੀਤੇ ਨੇ, ਮੇਰਾ ਖਹਿੜਾ ਨੀ ਛੱਡਦੇ, ਛੋਟਾ ਇਕ ਤੂੰ ਨਾ ਆਈ। ਇੱਕ ਬਾਤ ਸੁਣ ਤਾਕੀ ਓਟਾ, ਤਾਂਕੀ ਨੀ ਕਹਿਣਾ ਤਾਕੀ ਤੱਕੀ, ਇੱਕ ਗੱਲ ਸੁਣੀ ਸੀ ਮੈਂ, ਉਹਦਾ ਆਸਰਾ ਤੱਕ ਲਿਆ, ਉਹਦਾ ਆਸਰਾ ਰੱਖ ਲਿਆ। ਉਹ ਕਿਹੜਾ ਆਸਰਾ ਕਿਹੜਾ ਰੱਖਿਆ ਹੈ ਕਿ ਸਾਧ ਸੰਗਤ ਮਿਟ ਜਾਣ, ਤੇਰੇ ਨਾਲ ਜੁੜੇ ਲੋਕਾਂ ਦੀ ਸੰਗਤ ਚ ਬੈਠਣ ਨਾਲ ਇਹ ਹਟ ਜਾਂਦੇ। ਕੁਝ ਵੀ ਇਕੱਲਾ ਬੰਦਾ ਹੀ ਕਿਸੇ ਬੰਦੇ ਦੀ ਜਾਂ ਕਿਸੇ ਦੁਸ਼ਮਣ ਦੀ ਮਾਰ ਥੱਲੇ ਆਉਂਦਾ, ਦੋ ਚਾਰ ਹੋਣ ਤੇ ਹਮਲਾ ਕਰਨ ਵਾਲਾ ਵੀ ਸੋਚਦਾ, ਤੇ ਜੇ ਰੱਬ ਨਾਲ ਜੁੜੇ, ਪ੍ਰਭੂ ਨਾਲ, ਗੁਰੂ ਨਾਲ ਜੁੜੇ ਹੋਏ ਬੰਦੇ ਚਾਰ ਬੈਠੇ ਹੋਣ, ਵਿਕਾਰਾਂ ਦੀ ਕੀ ਹਸਤੀ ਹੈ ਕਿ ਅੰਦਰ ਆ ਜਾ, ਜੁੜੇ ਹੋਣ ਸਹੀ। ਸਤਸੰਗਤ ਦੇ ਆਸਰੇ ਮੈਂ ਸੁਣਿਆ ਮਿਟ ਜਾਂਦੇ ਨੇ, ਮੈਂ ਆਸਰਾ ਤੱਕ ਲਿਆ। ਤੇ ਫਿਰ ਕਰ ਕਿਰਪਾ ਸੰਤ ਮਿਲੇ ਮੋਹੇ, ਸਤਸੰਗੀਆਂ ਵਿੱਚ ਰਲਣ ਨਾਲ, ਸਤਸੰਗੀਆਂ ਚ ਬਹਿਣ ਨਾਲ, ਗੁਰੂ ਰੂਪ ਸੰਤ ਦੇ ਬਚਨ ਮੈਨੂੰ ਪ੍ਰਾਪਤ ਹੋਏ, ਧੀਰਜ ਪ੍ਰਾਪਤ ਹੋਇਆ, ਤਿੰਨ ਤੇ ਧੀਰਜ ਪਾਇਆ। ਸੰਤੀ ਮੰਤ ਦਿਓ ਮੋਹੇ ਨਿਰਭਉ, ਗੁਰੂ ਸੰਤ ਨੇ ਮੈਨੂੰ ਨਿਰਭੈਤਾ ਵਾਲਾ ਮੰਤਰ ਬਖਸ਼ਿਸ਼ ਕੀਤਾ ਇਹਨਾਂ ਨੂੰ ਵਸ ਕਰਨ ਵਾਲਾ। ਗੁਰ ਕਾ ਸ਼ਬਦ ਕਮਾਇਆ, ਇਸ ਸ਼ਬਦ ਦੇ ਦੁਆਰਾ

ਤੇ ਕਈ ਵਾਰੀ ਬਾਪ ਐਸਾ ਵੀ ਕਹਿੰਦੇ ਨੇ ਕੋਈ ਨੀ ਚੱਲ ਖਾ ਤੂੰ ਇਸੇ ਤਰ੍ਹਾਂ ਮੈਂ ਫਾਰਗ ਖਤੀ ਲਿਖ ਦਿਆਂਗਾ ਮੈਂ ਮਰ ਜਾਵਾਂ ਤੈਨੂੰ ਕੌਡੀ ਨਾ ਮਿਲੇ ਮੇਰੇ ਮਾਲ ਵਿੱਚ ਤੇ ਜੇ ਬੱਚਾ ਪਿਆਰ ਵਾਲਾ ਹੋਵੇ ਆਗਿਆਕਾਰ ਹੋਵੇ ਤੇ ਕਈ ਵਾਰੀ ਐਸਾ ਵੀ ਹੁੰਦਾ ਉਹਦੇ ਕੋਲੋਂ ਸਹਿਜੇ ਖੁਨਾਮੀ ਹੋ ਜਾਂਦੀ ਤੇ ਬਾਪ ਕਹਿੰਦਾ ਕੋਈ ਗੱਲ ਨੀ ਬੱਚਾ ਇਹਦੀ ਨੀਅਤ ਚ ਫਤੂਰ ਨਹੀਂ ਹੈ ਇਹਦੀ ਨੀਅਤ ਖਰਾਬ ਨਹੀਂ ਬਚਪਨਾ ਹੈ ਕੋਈ ਗੱਲ ਇਹ ਜਿਹੜੀ ਗਲਤੀ ਹੋਈ ਹੈ ਇਹਦੀ ਅਕਲ ਦੀ ਡਗਮਗਾਹਟ ਹੈ ਧਿਆਨ ਦੇਣਾ ਬੱਚਾ ਜਿਸ ਵੇਲੇ ਮਾਂ ਦੀ ਗੋਦ ਵਿੱਚ ਹੁੰਦਾ ਹੈ ਨਾ ਉਹਨੂੰ ਕੋਈ ਚੀਜ਼ ਪਕੜਾ ਉਹ ਪਕੜ ਵੀ ਤਾਂ ਨਹੀਂ ਸਕਦਾ ਮਾਂ ਨੂੰ ਹੀ ਖਿਆਲ ਰੱਖਣਾ ਪੈਂਦਾ ਉਹ ਖੁਰਾਕ ਮੰਗ ਨਹੀਂ ਸਕਦਾ ਮਾਂ ਨੂੰ ਆਪੇ ਉਹਦੀ ਖੁਰਾਕ ਦਾ ਖਿਆਲ ਰੱਖਣਾ ਪੈਂਦਾ ਖੀਰ ਆਧਾਰ ਬਾਰਕ ਜਬ ਹੋਤਾ ਬਿਨ ਖੀਰੇ ਰਹਿਣ ਨਾ ਜਾਈ ਸਾਰ ਸੰਭਾਲ ਮਾਤਾ ਮੁੱਖ ਨਹੀਂ ਰਹੇ ਮਾਂ ਉਹਦੀ ਸਾਰ ਸੰਭਾਲ ਕਰਦੀ ਏ ਉਹਦੇ ਮੂੰਹ ਚ ਦੁੱਧ ਦਿੰਦੀ ਏ ਤਬ ਉਹ ਤ੍ਰਿਪਤਾ ਗਾਇਰਾ ਚ ਜਾਂਦਾ ਜ਼ਰਾ ਕੁ ਵੱਡਾ ਹੁੰਦਾ ਹੈ ਚੀਜ਼ਾਂ ਪਕੜਦਾ ਹੈ ਹੱਥਾਂ ਵਿੱਚ ਪਕੜਨ ਦੀ ਸ਼ਕਤੀ ਆਉਂਦੀ ਫਿਰ ਵੀ ਚੀਜ਼ਾਂ ਹੱਥੋਂ ਡਿੱਗ ਜਾਂਦੀਆਂ ਨੇ ਕਈ ਵਾਰੀ ਉਲਟੀ ਸੁਲਟੀ ਪਕੜ ਲੈਂਦਾ ਕਈ ਵਾਰੀ ਪਕੜਦਾ ਹੈ ਆਪਣੇ ਸਰੀਰ ਤੇ ਮਾਰ ਪੈਂਦਾ ਪਤਾ ਨਹੀਂ ਪਕੜਨ ਦਾ ਫਿਰ ਮਾਂ ਬਾਪ ਦਾ ਚਾਅ ਉੱਠਦਾ ਇਹਨੂੰ ਖੜਾ ਕਰੋ ਪੈਰਾਂ ਤੇ ਖੜਾ ਕਰੋ ਹਰ ਮਾਂ ਬਾਪ ਇਹ ਚਾਹੁੰਦੇ ਨੇ ਕਿ ਸਾਡਾ ਬੱਚਾ ਛੇਤੀ ਤੋਂ ਛੇਤੀ ਆਪਣੇ ਪੈਰਾਂ ਤੇ ਖੜਾ ਹੋ ਲੇਕਿਨ ਧਿਆਨ ਦੇਣਾ ਆਪਣੇ ਪੈਰਾਂ ਤੇ ਖੜਾ ਹੋ ਕੇ ਵੀ ਕਈ ਵਾਰੀ ਬੱਚਾ ਚਾਹੁੰਦਾ ਕਿ ਬਾਪ ਉਂਗਲ ਪਕੜੀ ਰੱਖੇ ਬੜੀ ਵਧੀਆ ਗੱਲ ਆਸਰਾ ਬਾਪ ਦਾ ਬਣਿਆ ਹੈ ਬਾਪ ਦਾ ਆਸਰਾ ਬਣਿਆ ਰਹੇ ਤੇ ਆਪਣੇ ਪੈਰਾਂ ਤੇ ਖਲੋ ਕੇ ਨਿਸ਼ਚਿੰਤੀ ਬੜੀ ਨਹੀਂ ਤਾਂ ਜਿਸ ਵੇਲੇ ਬੱਚਾ ਖਲੋਂਦਾ ਹੈ ਮਾਂ ਫੜਦੀ ਹੈ ਹੱਥਾਂ ਤੋਂ ਖੜਾ ਕਰ ਦਿੰਦੀ ਤੇ ਫਿਰ ਉਹ ਚਾਹੁੰਦੀ ਆਪਣੇ ਪੈਰਾਂ ਤੇ ਖੜਾ ਹੋਵੇ ਛੱਡ ਦਿੰਦੀ ਤਾਂ ਬੱਚਾ ਡਗਮਗਾ ਡਗਮਗਾ ਜਾਂਦਾ ਲੱਤਾਂ ਜਿਹੜੀਆਂ ਨੇ ਉਹ ਸਾਥ ਨਹੀਂ ਦਿੰਦੀਆਂ ਕਮਜ਼ੋਰ ਲੱਤਾਂ ਅਭਿਆਸ ਤੋਂ ਹੀਣੀਆਂ ਲੱਤਾਂ ਸਾਥ ਨਹੀਂ ਦਿੰਦੀਆਂ ਅਜੇ ਉਹਨਾਂ ਨੂੰ ਸਿੱਧਾ ਖਲੋਣਾ ਨਹੀਂ ਆਇਆ ਡਿੱਗ ਪੈਂਦਾ ਸੰਭਲਣ ਦਾ ਬੜਾ ਯਤਨ ਕਰਦਾ ਫਿਰ ਵੀ ਡਿੱਗ ਪੈਂਦਾ ਤੇ ਜੇ ਉਹ ਬਾਪ ਦੀ ਮਾਂ ਦੀ ਉਂਗਲੀ ਪਕੜੀ ਰੱਖੇ ਨਹੀਂ ਡਿੱਗਦਾ ਬਾਏ ਨਹੀਂ ਬੰਦੇ ਦੀ ਅਕਲ ਦੀ ਗੱਲ ਹੈ ਮਾਲਕ ਦੀ ਉਂਗਲ ਪਕੜੀ ਰੱਖੇ ਗੁਰੂ ਦੀ ਉਂਗਲੀ ਪਕੜੀ ਰੱਖੇ ਨਹੀਂ ਡਿੱਗਦਾ ਡਿੱਗਣ ਦਾ ਡਰ ਮਿਟ ਜਾਂਦਾ ਬਲਕਿ ਮਾਲਕ ਦੀ ਉਂਗਲੀ ਛੱਡ ਕੇ ਤਾਂ ਇਤਨੀਆਂ ਗਲਤੀਆਂ ਹੋ ਜਾਂਦੀਆਂ ਨੇ ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਵੇਲੇ ਮਾਂ ਇਧਰ ਉਧਰ ਹੋ ਗਈ ਬੱਚੇ ਨੇ ਚੁੱਲ੍ਹੇ ਵਿੱਚ ਹੱਥ ਪਾ ਦਿੱਤਾ ਅੱਗ ਨੂੰ ਹੱਥ ਪਾ ਲਿਆ ਉਹਨੂੰ ਸੋਹਣੀ ਲੱਗਦੀ ਅੱਗ ਸੋਹਣੀ ਲੱਗਦੀ ਫੁੱਲ ਵੀ ਸੋਹਣਾ ਲੱਗਦਾ ਤੇ ਅੱਗ ਵੀ ਸੋਹਣੀ ਲੱਗਦੀ ਹੈ ਲੇਕਿਨ ਹੱਥ ਸਾੜਿਆਂ ਤੇ ਪਤਾ ਲੱਗਾ ਇਹ ਫੁੱਲ ਨਹੀਂ ਸੀ ਅੱਗ ਸਾੜਨ ਵਾਲੀ ਚੀਜ਼ ਹੈ ਪਤਾ ਲੱਗਾ ਪਰ ਜੇ ਕਿਤੇ ਮਾਂ ਸਿਰ ਤੇ ਆ ਗਈ ਏ ਉਹਨੇ ਛੇਤੀ ਨਾਲ ਖਿੱਚ ਕੇ ਪਿਛਾ ਕਰ ਲਿਆ ਅੱਗ ਚ ਹੱਥ ਪਾਉਣ ਨਹੀਂ ਦਿੱਤਾ ਸੱਪ ਸੋਹਣਾ ਲੱਗਦਾ ਵੇਖਣ ਨੂੰ ਖੂਬਸੂਰਤ ਲੱਗਦਾ ਉਹਦੀਆਂ ਕੌਡੀਆਂ ਉਹਦੇ ਉੱਤੇ ਕੁਦਰਤੀ ਪ੍ਰਿੰਟ ਐਸਾ ਪਿਆਰਾ ਲੱਗਦਾ ਬੱਚਾ ਉਸ ਨੂੰ ਹੱਥ ਪਾਉਂਦਾ ਇਹ ਗੱਲ ਵੱਖਰੀ ਏ ਕਿ ਸੱਪ ਦੀ ਬਿਰਤੀ ਚ ਆਪਣੀ ਅੱਖੀ ਵੇਖੀ ਇਹ ਚੀਜ਼ ਹੈ ਕਿ ਬੱਚੇ ਨੇ ਚੁੱਕ ਕੇ ਝੋਲੀ ਚ ਪਾ ਲਿਆ ਤੇ ਸੱਪ ਨੇ ਕੁਛ ਨਹੀਂ ਕਿਹਾ ਬਾਲਕ ਦੀ ਸਧਾਰਨਤਾ ਬਾਲਕ ਦੇ ਭੋਲੇਪਣ ਦੇ ਉੱਤੇ ਸੱਪ ਨੂੰ ਵੀ ਤਰਸ ਆ ਇਹ ਜੇ ਮੈਨੂੰ ਫੜਦਾ ਪਿਆ ਇਹਦੀ ਨੀਅਤ ਖਰਾਬ ਨੇ ਸੱਪ ਵੀ ਸਮਝਦਾ ਪਸ਼ੂ ਵੀ ਇਹ ਸਮਝਦਾ ਜ਼ਹਿਰੀਲਾ ਪਸ਼ੂ ਵੀ ਇਹ ਜਾਣਦਾ ਹੈ ਕਿ ਇਸ ਬੱਚੇ ਨੇ ਮੈਨੂੰ ਚੁੱਕਿਆ ਫੜਿਆ ਝੋਲੀ ਚ ਪਾ ਲਿਆ ਇਹਦੇ ਮਨ ਚ ਮੇਰੇ ਪ੍ਰਤੀ ਕਪਟ ਨਹੀਂ ਇਹਨੂੰ ਕੁਝ ਚੰਗਾ ਲੱਗਾ ਜੋ ਕੁਛ ਵੀ ਹੈ ਉਹ ਸੱਪ ਦੀ ਸਾਈਕਾਲੋਜੀ ਆਪਣੀ ਥਾਂ ਤੇ ਹੈ ਲੇਕਿਨ ਉਸਨੇ ਸੱਪ ਨੇ ਬੱਚੇ ਨੂੰ ਡੰਗਿਆ ਨਹੀਂ ਆਪਣਾ ਆਪਾ ਬਚਾਉਣ ਵਾਸਤੇ ਉਹ ਝੋਲੀ ਚੋਂ ਨਿਕਲ ਗਿਆ ਛਾਲ ਮਾਰ ਕੇ ਨਿਕਲ ਗਿਆ ਲੇਕਿਨ ਬੱਚੇ ਨੂੰ ਕੁਝ ਨਹੀਂ ਕਿਹਾ ਲੇਕਿਨ ਮਾਂ ਨੂੰ ਤਾਂ ਇਹ ਖਿਆਲ ਨਹੀਂ ਨਾ ਕਿ ਸੱਪ ਲਿਹਾਜ਼ ਕਰੇਗਾ ਮਾਂ ਜਾਣਦੀ ਏ ਸੱਪ ਦਾ ਕੰਮ ਹੈ ਡੰਗ ਮਾਰਨਾ ਤੇ ਜੇ ਬੱਚਾ ਡੰਗ ਮਾਰਨ ਵਾਲੀ ਚੀਜ਼ ਨੂੰ ਹੱਥ ਪਾਉਂਦਾ ਹੈ ਤੇ ਮੇਰੀ ਜ਼ਿੰਮੇਵਾਰੀ ਏ ਕਿ ਬੱਚੇ ਨੂੰ ਬਚਾਉਣਾ ਸਾਹਿਬ ਕਹਿੰਦੇ ਨੇ ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੇ ਹੱਥ ਨਾਲ ਫੜਦਾ ਸੱਪ ਨੂੰ ਅੱਗ ਮਾਤਾ ਪਿਤਾ ਕੰਠ ਲਾਏ ਰੱਖੇ ਮਾਂ ਪਿਓ ਫੜ ਕੇ ਧੂ ਕੇ ਛਾਤੀ ਨਾਲ ਲੜਦੇ ਨੇ ਕੀ ਕਰਦਾ ਗਿਆਨ ਦਿੰਦੇ ਨੇ ਇਹ ਫੜਨ ਵਾਲੀ ਚੀਜ਼ ਨਹੀਂ ਹੈ ਫੜਨ ਵਾਲੀ ਚੀਜ਼ ਇਹ ਨਹੀਂ ਹੈ ਫੁੱਲ ਦੇ ਦੇਣਗੇ ਹੱਥ ਫੜਨ ਵਾਲੀ ਚੀਜ਼ ਇਹ ਹੈ ਕੋਈ ਖਿਡੌਣਾ ਦੇ ਦੇਣਗੇ ਫੜਨ ਵਾਲੀ ਚੀਜ਼ ਇਹ ਹੈ ਇਹ ਖਿਆਲ ਕਰਨਾ ਬੱਚੇ ਨੇ ਖਿਡੌਣਾ ਲੈ ਲਿਆ ਖਿਡੌਣਾ ਬੜਾ ਪਿਆਰਾ ਹੈ ਫੁੱਲ ਬੜਾ ਪਿਆਰਾ ਹੈ ਹੁਣ ਉਹਦੇ ਕੋਲ ਮਾਂ ਬਾਪ ਨੂੰ ਵੀ ਖਤਰਾ ਕੋਈ ਨਹੀਂ ਕੋਈ ਹਰਜ ਨਹੀਂ ਫੁੱਲ ਪਕੜੀ ਰੱਖੇ ਖਿਡੌਣਾ ਪਕੜੀ ਰੱਖੇ ਲੇਕਿਨ ਬੱਚੇ ਨੂੰ ਕੀ ਹੋ ਬੱਚਾ ਉਹ ਖਿਡੌਣਾ ਤੇ ਫੁੱਲ ਲੈ ਕੇ ਮਾਂ ਦੀ ਗੋਦ ਛੱਡ ਗਿਆ
ਬਾਪ ਦੀ ਗੋਦ ਛੱਡ ਗਿਆ, ਅਗਾਂਹ ਪਿਛਾਂਹ ਹੋ ਗਿਆ, ਖੇਡਦਾ ਫਿਰਦਾ। ਮਾਂ ਵਾਜਾਂ ਮਾਰਦੀ ਹੈ ਤੇ ਉਹ ਪਕੜਾਈ ਨਹੀਂ ਦਿੰਦਾ, ਅੱਗੇ ਅੱਗੇ ਖਿਡਾਉਣਾ ਲੈ ਕੇ ਬੱਚਾ ਹੈ, ਪਤਾ ਨਹੀਂ ਉਹਨੂੰ ਡਰ ਹੈ ਮਾਂ ਖੋ ਨਾ ਲਵੇ। ਕੈਸੀ ਕਹਿ, ਅਣਗਿਆਨਤਾ ਦੀ ਗੱਲ ਹੈ ਕਿ ਜਿਸ ਮਾਂ ਨੇ ਖਿਡਾਉਣਾ ਦਿੱਤਾ, ਜਿਸ ਬਾਪ ਨੇ ਦਿੱਤਾ, ਉਹਨੇ ਖੋਣ ਵਾਸਤੇ ਥੋੜਾ ਦਿੱਤਾ, ਉਹ ਹੋਰ ਵੀ ਦੇਵੇਗਾ। ਲੇਕਿਨ ਬੱਚਾ ਘਬਰਾਇਆ ਹੈ ਕਿ ਮੇਰੇ ਕੋਲੋਂ ਖਿਡਾਉਣਾ ਖੁਸ ਨਾ ਜਾਵੇ। ਅੱਗੇ ਅੱਗੇ ਬੱਚਾ ਹੈ ਮਗਰ ਮਗਰ ਮਾਂ ਪਿਓ ਨੇ ਕੋਈ ਨੁਕਸਾਨ ਨਾ ਉਠਾ, ਕੋਈ ਗਲਤ ਨਾ ਇਹਦੇ ਕੋਲੋਂ ਗਲਤ ਕਿਰਿਆ ਨਾ ਹੋ ਜਾਵੇ, ਖਿਡਾਉਣਾ ਸੁੱਟ ਨਾ ਪਵੇ ਜਾਂ ਇਸੇ ਖਿਡਾਉਣੇ ਦੀ ਗਲਤ ਵਰਤੋਂ ਕਰਕੇ ਕੋਈ ਨੁਕਸਾਨ ਨਾ ਉਠਾ ਪਵੇ। ਲੇਕਿਨ ਦੂਜਾ ਬੱਚਾ ਇੱਕ ਹੋਰ ਵੀ ਹੈ, ਉਹਨੇ ਖਿਡਾਉਣਾ ਲੈ ਲਿਆ ਤੇ ਮਾਂ ਦੀ ਗੋਦ ਨਹੀਂ ਛੱਡਦਾ। ਮਾਂ ਕਹਿੰਦੀ ਹੈ ਜਾ ਤੂੰ ਖਿਡਾਉਣੇ ਨਾਲ ਖੇਡ, ਮੈਨੂੰ ਕੰਮ ਕਰਨ ਦੇ। ਲੇਕਿਨ ਉਹ ਮਾਂ ਦੀ ਗੋਦ ਨਹੀਂ ਛੱਡਦਾ, ਖਿਡਾਉਣਾ ਵੀ ਲਈ ਬੈਠਾ ਹੈ, ਮਾਂ ਦੀ ਗੋਦ ਚ ਵੀ ਬੈਠਾ ਹੈ। ਇਹ ਦੋਹਰਾ ਆਨੰਦ ਲੈ ਰਿਹਾ, ਖਿਡਾਉਣੇ ਦਾ ਆਨੰਦ ਵੀ ਲੈ ਰਿਹਾ ਤੇ ਮਾਂ ਦੀ ਗੋਦ ਦੀ ਨਿੱਘ ਵੀ ਲੈ ਰਿਹਾ। ਆਪਾਂ ਵੀ ਲੈ ਸਕਦੇ, ਐਸੇ ਬਾਲਕ ਬਣੇ ਰਹੀਏ ਨਾ, ਐਸੇ ਚੰਗੇ ਬੱਚੇ ਬਣੇ ਰਹੀਏ। ਗੁਰੂ ਕੀ ਉਂਗਲੀ ਵੀ ਪਕੜੀ ਰੱਖੀ, ਗੁਰੂ ਕੀ ਗੋਦ ਵੀ ਨਾ ਛੱਡੀਏ ਤੇ ਗੁਰੂ ਕੇ ਬਖਸ਼ੇ ਪਦਾਰਥਾਂ ਨਾਲ ਵੀ ਆਨੰਦ ਲੈਂਦੇ ਰਹੇ, ਗੁਰੂ ਕੀਆਂ ਬਖਸ਼ੀਆਂ ਦਾਤਾਂ ਦਾ ਸਵਾਦ ਵੀ ਲੈਂਦੇ ਰਹੀਏ। ਇਹ ਨਹੀਂ ਦਾਤ ਲੈ ਕੇ ਖਿਡਾਉਣਾ ਲੈ ਕੇ ਗੁਰੂ ਨੂੰ ਛੱਡ ਜਾਈ, ਪ੍ਰਭੂ ਨੂੰ ਛੱਡ ਜਾਈਏ। ਨਹੀਂ ਐਸਾ ਨਹੀਂ, ਉਹ ਤਾਂ ਦਿਆਲ ਹੈ, ਪਿਤਾ ਕਿਰਪਾਲ ਆ ਗਿਆ ਇਹ ਦੀਨੀ, ਬਾਰਕ ਮੁੱਖ ਮੰਗੇ ਸੋ ਦੇਣਾ, ਜੋ ਮੰਗਦਾ ਦਿਓ। ਚੰਗੇ ਬੱਚੇ ਤੇ ਖੁਸ਼ ਹੋ ਗਏ, ਦਿਓ ਇਹਨੂੰ ਜੋ ਮੰਗਦਾ, ਜੋ ਅਰਦਾਸ ਕਰਦਾ ਦਿਓ ਇਸ ਨੂੰ। ਪਰ ਬਾਲਕ ਕੀ ਪਿਆ ਮੰਗਦਾ ਹੈ? ਗੁਰੂ ਨਾਨਕ ਬਾਲਕ ਬਣ ਗਏ, ਕਹਿੰਦੇ ਨੇ ਨਾਨਕ ਬਾਲਕ ਦਰਸ ਪ੍ਰਭ ਚਾਹੇ, ਮੋਇ ਹਿਰਦੈ ਬਸੈ ਨਿਤ ਚਰਨਾ। ਮੈਂ ਤਾਂ ਹੋਰ ਕੁਝ ਨਹੀਂ ਮੰਗਦਾ, ਜੋ ਕੁਝ ਦੇਵੇ ਮੇਰੇ ਪਿਤਾ ਜੋ ਤੇਰੀ ਮਰਜ਼ੀ ਹੈ ਦੇ, ਪਰ ਮੈਂ ਤਾਂ ਇਹ ਮੰਗਣਾ ਕਿ ਤੇਰੇ ਚਰਨਾਂ ਚ ਮੇਰਾ ਵਾਸਾ ਬਣਿਆ। ਔਰ ਕਹਿੰਦੇ ਨੇ ਸ਼ਾਸਤਰਕਾਰ ਇੱਕ ਛੋਟੀ ਦ੍ਰਿਸ਼ਟਾਂਤ ਮਾਤਰ ਗੱਲ ਕਹਿੰਦੇ, ਕਹਿੰਦੇ ਨੇ ਮੇਲੇ ਚ ਦੋ ਭਰਾ ਆਪਣੇ ਬੱਚਿਆਂ ਨੂੰ ਲੈ ਕੇ ਗਏ, ਬੱਚਿਆਂ ਨੇ ਬਾਪਾਂ ਦੀ ਉਂਗਲੀ ਪਕੜੀ ਹੋਈ, ਮੇਲਾ ਦਿਖਾਇਆ ਜਾ ਰਿਹਾ, ਭਾਂਤ ਭਾਂਤ ਦੇ ਪਦਾਰਥ ਉਹਨਾਂ ਬੱਚਿਆਂ ਨੂੰ ਬਾਪ ਲੈ ਕੇ ਦੇ ਰਹੇ ਤੇ ਬੱਚੇ ਖੁਸ਼ ਹੋ ਕੇ ਤਮਾਸ਼ਾ ਦੇਖ ਰਹੇ ਨੇ, ਪਦਾਰਥ ਛੱਕ ਰਹੇ। ਬਹੁਤ ਭੀੜ ਵਿੱਚ ਆ ਗਏ, ਤਮਾਸ਼ਾ ਬੜਾ ਰੌਚਕ ਹੈ, ਦੋਵਾਂ ਬੱਚਿਆਂ ਨੇ ਤਮਾਸ਼ੇ ਦੀ ਰੌਚਕਤਾ ਵਿੱਚ ਪਰਚ ਕੇ ਪਦਾਰਥ ਖਾਂਦਿਆਂ ਹੋਏ ਹੱਥ ਵਿਹਲੇ ਨਹੀਂ ਰਹੇ, ਨਿਗਾਹ ਵਿਹਲੀ ਨਹੀਂ ਰਹੀ, ਨਿਗਾਹ ਤਮਾਸ਼ੇ ਵੱਲ ਹੈ, ਹੱਥ ਪਦਾਰਥ ਛੱਕਣ ਵਾਲੇ ਨੇ। ਤੇ ਜੇ ਮਾੜੇ ਮੋਟੇ ਹੱਥ ਖਾਲੀ ਹੋਏ ਨੇ ਤਾਂ ਇੱਕ ਦੂਜੇ ਦਾ ਹੱਥ ਫੜ ਲਿਆ, ਬਾਪ ਦਾ ਹੱਥ ਛੱਡ ਦਿੱਤਾ, ਦੋਵਾਂ ਨੇ ਛੱਡ ਦਿੱਤਾ। ਭੀੜ ਬੜੀ ਹੈ, ਬਾਪ ਦੋਵਾਂ ਦਾ ਹੱਥ ਪਕੜ ਕੇ ਰੱਖਣਾ ਚਾਹੁੰਦੇ, ਲੇਕਿਨ ਭੀੜ ਦੇ ਵਿੱਚ ਉਹ ਤਮਾਸ਼ਾ ਵੇਖਣ ਵਾਸਤੇ ਸੁਤੰਤਰਤਾ ਚਾਹੁੰਦੇ ਨੇ, ਉਹ ਸੁਤੰਤਰਤਾ ਵਾਸਤੇ ਦੋਵਾਂ ਨੇ ਬਾਪ ਦੀ ਉਂਗਲ ਛੱਡ ਦਿੱਤੀ। ਤੇ ਭੀੜ ਦੇ ਉਹਨਾਂ ਰੇਲਿਆਂ ਵਿੱਚ, ਉਹਨਾਂ ਧੱਕਿਆਂ ਵਿੱਚ ਬਾਪ ਕਿਧਰੇ ਹੋ ਗਏ, ਬੱਚੇ ਕਿਧਰੇ ਹੋ ਗਏ। ਤੇ ਫਿਰ ਪੱਲੇ ਕੀ ਪੈ ਗਿਆ, ਇੱਕ ਬੱਚੇ ਨੇ ਚੰਗਾੜਾ ਮਾਰਨੀਆਂ ਸ਼ੁਰੂ ਕਰਤੀਆਂ, ਰੋਣਾ ਸ਼ੁਰੂ ਕਰ ਦਿੱਤਾ, ਬਹੁਤ ਉੱਚੀ ਉੱਚੀ ਰੋਣ ਲੱਗ ਪਿਆ। ਦੂਸਰਾ ਹਾਣੀ ਬੱਚਾ ਕਹਿੰਦਾ ਰੋਂਦਾ ਕਿਉਂ, ਕਹਿੰਦਾ ਪਿਤਾ ਕਿੱਥੇ ਹੈ, ਬਾਪ ਕਿੱਥੇ ਹੈ, ਹੁਣ ਕੀ ਕਰਾਂਗੇ। ਉਹ ਕਹਿੰਦਾ ਕੁਝ ਨਹੀਂ ਹੁੰਦਾ। ਉਸ ਬੱਚੇ ਨੇ ਰੋਣੇ ਕਰਕੇ ਚਾਰ ਸਿਆਣੇ ਬੰਦਿਆਂ ਨੂੰ ਉਹਨਾਂ ਨੂੰ ਘੇਰ ਲਿਆ, ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਪਦਾਰਥ ਦਿੰਦੇ, ਉਹਨਾਂ ਚੁੱਕ ਕੇ ਮਾਰਦੇ ਨੇ, ਕਹਿੰਦੇ ਨਹੀਂ ਚਾਹੀਦਾ। ਉਹ ਪਰਚਾਉਂਦੇ ਨੇ, ਖਿਡਾਉਂਦੇ ਨੇ, ਉਹ ਨਹੀਂ ਖੇਡਦੇ। ਲੇਕਿਨ ਜਿਹੜਾ ਦੂਸਰਾ ਬੱਚਾ ਨਹੀਂ ਰੋ ਰਿਹਾ, ਉਹਦੇ ਪਦਾਰਥਾਂ ਵੱਲ ਮੂੰਹ ਨਹੀਂ ਕਰ ਰਿਹਾ ਤੇ ਬਹੁਤ ਚੀਕ ਝਿਆੜਾ ਵੀ ਨਹੀਂ ਪਾ ਰਿਹਾ, ਗੰਭੀਰ ਜ਼ਰੂਰ ਹੈ। ਤੇ ਫਿਰ ਉਹਨੂੰ ਲੈ ਗਏ ਨੇ ਸੇਵਾ ਸਮਿਤੀ ਵਾਲੇ, ਉਹਨਾਂ ਲਿਜਾ ਕੇ ਆਪਣੇ ਤੰਬੂ ਚ ਬਿਠਾ ਲਏ। ਉਹ ਬੱਚਾ ਰੋਈ ਜਾ ਰਿਹਾ, ਫਿਰ ਬੱਚੇ ਬੱਚੇ ਆਪਸ ਚ ਲੱਗ ਪਏ ਨੇ, ਕਹਿੰਦਾ ਕਿਉਂ ਰੋਣਾ ਹੈ ਭਰਾ? ਉਹ ਕਹਿੰਦਾ ਰੋਣਾ ਇਸ ਕਰਕੇ ਬਾਪ ਤੋਂ ਵਿਛੜ ਗਿਆ, ਤੈਨੂੰ ਕੁਝ ਨਹੀਂ ਹੁੰਦਾ। ਕਹਿੰਦਾ ਬਾਪ ਆਪੇ ਲੱਭ ਲੈਗਾ, ਮੈਨੂੰ ਕੋਈ ਘਬਰਾਹਟ, ਉਂਗਲ ਮੈਂ ਛੱਡੀ ਗਲਤੀ ਮੇਰੀ, ਪਰ ਮੈਂ ਗਲਤੀ ਕਰ ਸਕਣਾ, ਉਹ ਨਹੀਂ ਗਲਤੀ ਕਰੇਗਾ, ਉਹ ਲੱਭ ਲਏਗਾ। ਹੋਰ ਥੋੜੀ ਦੇਰ ਤੱਕ ਆਇਆ ਕੀ ਆਇਆ, ਮੈਂ ਤਾਂ ਕੋਈ ਨਹੀਂ ਰੋਂਦਾ, ਮੈਨੂੰ ਤਾਂ ਕੋਈ ਘਬਰਾਹਟ, ਮੇਰਾ ਚੰਗਾ ਬਾਪ ਮੈਨੂੰ ਆਪੇ ਲੱਭ ਲਏ। ਮੇਰੇ ਕੋਲੋਂ ਗਲਤੀ, ਮਾਪੇ ਕੁ ਮਾਪੇ ਨਹੀਂ ਹੁੰਦੇ, ਪੁੱਤਰ ਕੁ ਪੁੱਤਰ ਹੋ ਸਕਦੇ ਨੇ, ਮੈਂ ਉਹਦੀ ਉਂਗਲ ਛੱਡ ਸਕਣਾ, ਉਹ ਤਾਂ ਨਹੀਂ ਮੈਨੂੰ ਛੱਡੇਗਾ। ਉਹ ਭਟਕਦਾ ਫਿਰਦਾ ਹੋਣਾ, ਹੋਰ ਝੱਟ ਤੱਕ ਆਇਆ ਕੀ ਆਇਆ, ਹੁਣੇ ਲੱਭ ਲਏਗਾ ਮੈਂ। ਇਹ ਸੱਚ ਕਰਕੇ ਜਾਣਨਾ, ਗੁਰੂ ਸਾਨੂੰ ਲੱਭਦਾ ਫਿਰਦਾ, ਅਸੀਂ ਉਂਗਲਾਂ ਛੁਡਾ ਛੁਡਾ ਕੇ ਇੱਧਰ ਉੱਧਰ ਉੱਤੇ ਫਿਰਦੇ। ਤੇ ਜੇ ਕਿਤੇ ਅਸੀਂ ਚੰਗੇ ਬੱਚੇ ਬਣੀਏ, ਬਾਪ ਦੀ ਉਂਗਲ ਛੱਡੀਏ ਹੀ ਨਾ, ਗੁਰੂ ਦੀ ਉਂਗਲ ਛੱਡੀਏ ਹੀ ਨਾ, ਛੱਡ ਦਿੰਦੇ ਹਾਂ ਉਂਗਲ। ਤੇ ਕਈ ਵਾਰੀ ਐਸਾ ਵੀ ਹੁੰਦਾ, ਜੂਨਾਂ ਚ ਭਟਕ ਜਾਂਦੇ ਹਾਂ, ਉਹ ਤਾਂ ਮੇਲੇ ਚ ਭਟਕ ਗਏ ਨਾ, ਤੇ ਉਂਗਲ ਪਕੜੀ ਹੋਈ ਹੈ ਤਾਂ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਗਲਤੀਆਂ ਹੋਈਆਂ ਤੂੰ ਬਖਸ਼ਦਾ ਚਲਾ ਗਿਆ, ਭੁੱਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ। ਤੈਨੂੰ ਚੰਗਾ ਲੱਗਣਾ ਹੈ ਤਾਂ ਬੜਾ ਔਖਾ, ਚੰਗ ਸੁਹੇਲਾ ਕਹਿਣ ਕਹਾਵਣ ਤੇਰਾ ਵਿਖਮ ਭਾਵਣ, ਤੈਨੂੰ ਭਾ ਜਾਣਾ ਹੈ ਤਾਂ ਬੜਾ ਔਖਾ, ਚੰਗਾ ਬੱਚਾ ਬਣਨਾ ਹੈ ਤਾਂ ਬੜਾ ਔਖਾ, ਪਰ ਮੈਂ ਤੇਰੇ ਤੇ ਮਾਣ ਕਰਨਾ, ਤੇਰਾ ਪੁੱਤਰ ਹਾਂ, ਹੋ ਮਾਣ ਤਾਣ ਕਰੋ ਤੇਰਾ, ਹੋ ਜਾਣੋ ਆਪਾ, ਸਭ ਹੂੰ ਮਤ ਸਭੇ ਤੇ ਬਾਹਰ ਬੇ ਮੋਹਤਾਜ ਬਾਪਾ,
ਪਿਤਾ ਹੋ ਜਾਣੋ ਨਾਹੀਂ। ਪਿਤਾ ਜੀ ਮੈਨੂੰ ਆਉਂਦੀ ਨੀ, ਸਮਝ ਨੀ ਆਉਂਦੀ ਤੇਰੀ ਜੁਗਤ ਕੀ ਹੈ। ਮੇਰੇ ਕੋਲ ਧਾਰਨ ਨੀ ਕੀਤੀ ਜਾਂਦੀ, ਬੱਚਾ ਅਜੇ ਬਹੁਤ ਛੋਟਾ ਅਣਜਾਣ। ਬੰਧਨ ਮੁਕਤ ਸੰਤੋ ਮੇਰੀ ਰਾਖੇ ਮਮਤਾ, ਬੰਧਨਾਂ ਤੋਂ ਛੁਡਾਉਣ ਵਾਲਾ ਮੇਰਾ ਸਤਗੁਰੂ ਮੇਰਾ ਵਾਹਿਗੁਰੂ, ਫਿਰ ਵੀ ਮਮਤਾ ਕਰਦਾ ਮੇਰਾ ਬੜਾ ਖਿਆਲ ਕਰਦਾ। ਪਏ ਕਿਰਪਾਲ ਠਾਕਰ ਰਹੋ ਆਵਣ ਜਾਣਾ, ਮੈਂ ਉਂਗਲੀ ਪਕੜਨ ਲਈ ਮੇਰੀ ਭਟਕਣਾ ਮੁੱਕ ਗਈ। ਉਂਗਲੀ ਛੁੱਟ ਜਾਂਦੀ ਮੈਂ ਜੂਨਾ ਚ ਭਟਕ ਜਾਣਾ, ਸ੍ਰਿਸ਼ਟੀ ਦੇ ਇਸ ਮੇਲੇ ਵਿੱਚ ਮੈਨੂੰ ਭਟਕਣਾ ਪੱਲੇ ਪੈ ਜਾਂਦੀ। ਲੇਕਿਨ ਗੁਰੂ ਕੀ ਉਂਗਲ ਪਕੜ ਲੈਣਾ ਮੇਰਾ ਆਉਣਾ ਜਾਣਾ ਭਟਕਣਾ ਜੰਮਣਾ ਮਰਨਾ ਮਿਟ ਜਾਂਦਾ, ਮੈਂ ਟਿਕ ਜਾਣਾ। ਉਸ ਟਿਕ ਜਾਣ ਵਾਸਤੇ ਗਲਤੀਆਂ ਤਾਂ ਹੁੰਦੀਆਂ ਨੇ, ਪਰ ਖਿਮਾ ਮੰਗ ਲਈਏ, ਗੋਦੀ ਚ ਬੈਠ ਜਾਈਏ, ਪਦਾਰਥ ਵੀ ਲਈ ਚੱਲੀਏ, ਮੌਜਾਂ ਵੀ ਲਈ ਚੱਲੀਏ, ਮਾਲਕ ਦੀ ਨਿਗ ਵੀ ਪ੍ਰਾਪਤ ਰਹੇ, ਉਹਦੀ ਜੁਗਤ ਵੀ ਲੈਣ ਦਾ ਯਤਨ ਕਰਦੇ ਰਹੀਏ, ਉਹਦੀ ਸਿੱਖਿਆ ਵੀ ਲੈਣ ਦਾ ਯਤਨ ਕਰਦੇ ਰਹੀਏ, ਤੇ ਫਿਰ ਕਰ ਉਪਦੇਸ਼ ਝਟਕੇ ਬਹੁ ਭਾਤੀ, ਬਹੁਰ ਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੇ।

ਕੋਈ ਕਿਸੇ ਵਿੱਚ, ਕੋਈ ਕਲੱਬਾਂ ਵਿੱਚ ਬੈਠਾ, ਕੋਈ ਟੀਵੀ ਅੱਗੇ ਬੈਠਾ, ਪਰ ਧੰਨ ਨੇ ਉਹ ਗੁਰੂ ਕੇ ਪਿਆਰ ਵਾਲੇ ਜਿਹੜੇ ਦੂਰੋਂ ਦੂਰੋਂ ਆ ਕੇ ਗੁਰੂ ਦੀ ਹਜ਼ੂਰੀ ਵਿੱਚ ਬੈਠੇ। ਗੁਰੂ ਰਾਮਦਾਸ ਪਾਤਸ਼ਾਹ ਆਪ ਸੰਗਤਾਂ ਨੂੰ ਧੰਨ ਆਖਦੇ ਨੇ ਅਤੇ ਸ਼ਾਬਾਸ਼ ਦਿੰਦੇ ਨੇ।

ਇੱਕ ਗੱਲ ਕਹਿ ਕੇ ਸਮਾਪਤੀ ਕਰਾਂ। ਦੋ ਤਿੰਨ ਮਿੰਟ ਦਾਸਤੇ ਰਹਿੰਦੇ ਹਨ। ਗੁਰੂ ਪੰਚਮ ਪਾਤਸ਼ਾਹ ਜੀ ਕੋਲ ਦੋ ਸਿੱਖ ਆਏ, ਕਹਿਣ ਲੱਗੇ ਇੱਕ ਬੜਾ ਭਾਰਾ ਔਗੁਣ ਆ ਗਿਆ, ਆਪ ਕਿਰਪਾ ਕਰੋ ਉਹ ਜਾਂਦਾ ਰਹੇ। ਪਾਤਸ਼ਾਹ ਨੇ ਪੁੱਛਿਆ ਕੀ ਔਗੁਣ ਆਏ? ਕਹਿਣ ਲੱਗੇ ਰਕਸ਼ਨਾ ਨੂੰ ਝੂਠ ਬੋਲਣ ਦੀ ਆਦਤ ਪੈ ਗਈ। ਐਸੀ ਕਿਰਤ ਹੋ ਗਈ ਹੈ, ਸੱਚ ਨੂੰ ਵਸਾਉਣਾ ਚਾਹੁੰਦੇ ਹਾਂ ਰਸਨਾ ਤੇ ਤਾਂ ਵੀ ਨਹੀਂ ਵਸਦਾ। ਆਪ ਕਿਰਪਾ ਕਰੋ ਕਿਸੇ ਤਰ੍ਹਾਂ ਵੀ ਇਹ ਝੂਠ ਜਾਵੇ। ਪਾਤਸ਼ਾਹ ਨੇ ਉਪਦੇਸ਼ ਦਿੱਤਾ, ਝੂਠ ਤਾਂ ਸਵਰਗਾਂ ਦੇ ਬੂਹੇ ਤੋਂ ਵੀ ਮਨੁੱਖ ਨੂੰ ਲਿਆ ਕੇ ਨਰਕਾਂ ਵਿੱਚ ਸੁੱਟ ਦਿੰਦੇ, ਝੂਠ ਨਾ ਬੋਲਿਆ ਕਰੋ। ਕਹਿਣ ਲੱਗੇ ਬੜਾ ਮੁਸ਼ਕਿਲ ਹੈ, ਕੋਈ ਸੁਖੈਨ ਤਰੀਕਾ ਦੱਸੋ। ਪਾਤਸ਼ਾਹ ਨੇ ਆਖਿਆ ਇੱਕ ਕਾਗਜ਼ ਕਲਮ ਲਓ, ਜਿਤਨੇ ਸਾਰੇ ਝੂਠ ਹਨ ਉਹ ਤੁਸੀਂ ਕਾਗਜ਼ ਤੇ ਲਿਖਦੇ ਜਾਓ, ਇੱਕ ਬਣਾਓ ਗੁਰਦੁਆਰਾ ਧਰਮਸਾਲ, ਬਸ ਇੱਕ ਕੰਮ ਕਰੋ ਸਵੇਰੇ ਸ਼ਾਮ ਗੁਰਦੁਆਰੇ ਆ ਕੇ ਹਾਜ਼ਰੀ ਭਰੋ, ਸਭ ਠੀਕ ਹੋ ਜਾਏ। ਉਹ ਕਾਗਜ਼ ਗ੍ਰੰਥੀ ਦੇ ਰਾਹੀਂ ਸਾਨੂੰ ਭੇਜ ਦੇ। ਕਹਿੰਦੇ ਨੇ ਪਹਿਲੇ ਮਹੀਨੇ ਜਿੰਨੇ ਝੂਠ ਲਿਖੇ ਗਏ, ਬੜਾ ਕਾਗਜ਼ ਭਰਿਆ ਸੀ, ਪਰ ਸੰਗਤ ਵਿੱਚ ਜਾ ਕੇ ਬੈਠਣ ਲੱਗ ਪਏ, ਜਦੋਂ ਝੂਠ ਬੋਲਣ ਸ਼ਰਮ ਆਵੇ ਲੱਜਾ ਆਵੇ। ਪਾਤਸ਼ਾਹ ਨੇ ਕਿਹਾ ਸੀ ਸੰਗਤ ਵਿੱਚੋਂ ਨਾਗਾ ਨਹੀਂ ਕਰਨਾ। ਦੂਜੇ ਮਹੀਨੇ ਹੋਰ ਘਟ ਗਏ ਤੇ ਜਦੋਂ ਛੇਵਾਂ ਮਹੀਨਾ ਆਇਆ ਗੁਰੂ ਕੀ ਸਾਧ ਸੰਗਤ, ਜਦੋਂ ਗੁਰੂ ਕੋਲ ਚਿੱਠੀ ਪਹੁੰਚੀ ਉਹਦੇ ਵਿੱਚ ਇੱਕ ਵੀ ਝੂਠ ਨਹੀਂ ਸੀ। ਪਾਤਸ਼ਾਹ ਨੇ ਬਚਨ ਆਖਿਆ

ਬਖਸ਼ਿਸ਼ ਕੀਤੀ ਹੈ ਮਾਲਕ ਨੇ ਸਾਨੂੰ, ਪੰਜ ਇੰਦਰੇ ਕਰਮ ਇੰਦਰੇ ਪੰਜ ਗਿਆਨ ਇੰਦਰੇ, ਇਹਨਾਂ ਵਿੱਚੋਂ ਅੱਖ ਦਾ ਨੱਕ ਦਾ ਕੰਨ ਦਾ ਰਸਨਾ ਦਾ ਉਚਾਰਨ ਕੀਤਾ ਹੈ। ਭਾਈ ਸਾਰਾ ਦਿਨ ਅੱਖਾਂ ਵਹਿੰਦੀਆਂ ਰਹਿੰਦੀਆਂ ਨੇ, ਥੱਕਦੀਆਂ ਹੀ ਨਹੀਂ, ਪਰ ਕਿਤੇ ਗੁਰੂ ਕੇ ਦਰਸ਼ਨ ਕਰਨੇ ਪੈ ਜਾਣ, ਗੁਰਦੁਆਰੇ ਜਾਣਾ ਪੈ ਜਾਵੇ, ਕੰਨਾਂ ਨੂੰ ਕਿਤੇ ਕੀਰਤਨ ਸੁਣਨਾ ਪੈ ਜਾਵੇ, ਉਕਸਾ ਜਾਣਗੇ ਤੇ ਚੁਗਲੀ ਨਿੰਦਾ ਵਾਲੇ ਪਾਸੇ ਦੌੜਦੇ ਨੇ। ਭਾਈ ਸਾਹਿਬ ਕਹਿੰਦੇ ਨੇ ਰਸਨਾ ਨੂੰ ਕਿਤੇ ਵਾਹਿਗੁਰੂ ਜਪਣਾ ਪੈ ਜਾਏ ਤੇ ਪਤਾ ਨਹੀਂ ਕੀ ਹੋ ਜਾਂਦਾ, ਤੇ ਜੇ ਸਾਰਾ ਦਿਨ ਇਹਨੂੰ ਛਕਾਉਂਦੇ ਰਹੀਏ ਤੇ ਥੱਕਦੀ ਕੋਈ ਨਹੀਂ। ਤਾਂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਨੰਦ ਸੇਵਕ ਭਾਈ ਸਾਹਿਬ ਭਾਈ ਗੁਰਦਾਸ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਭਾਈ ਸਾਹਿਬ ਕਹਿੰਦੇ ਨੇ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਤੇ ਜ਼ਿੰਦਗੀ ਚ ਸਫਲ ਹੋਣਾ ਚਾਹੁੰਦਾ, ਜ਼ਿੰਦਗੀ ਚ ਪ੍ਰਫੁੱਲਤ ਹੋਣਾ ਚਾਹੁੰਦਾ ਤੇ ਇੱਕ ਕੰਮ ਕਰ,

ਉਹ ਧਰਤੀ ਧਰਮ ਦੀ ਹੋ ਗਈ। ਜਿੱਥੇ ਮੇਰਾ ਸਤਿਗੁਰੂ ਆ ਕੇ ਸਜ ਗਿਆ, ਜਿੱਥੇ ਮੇਰੇ ਸਤਿਗੁਰੂ ਦੇ ਦਰਸ਼ਨ ਪ੍ਰਾਪਤ ਹੋ ਜਾਣ, ਉਹ ਧਰਮਸਾਲ ਹੋ ਗਈ, ਧਰਮ ਦੀ ਧਰਤੀ ਹੋ ਗਈ। ਉਹ ਸਰੀਰ ਧਰਮ ਦੀ ਧਰਤੀ ਹੋ ਗਿਆ, ਉਹ ਜੀਵਨ ਧਰਮ ਦੀ ਧਰਤੀ ਹੋ ਗਿਆ। ਉੱਥੇ ਧਰਮ ਪੁੰਗਰੇਗਾ, ਧਰਮ ਵਧੇ ਫੁੱਲੇਗਾ, ਧਰਮ ਫਲੇਗਾ ਜਿੱਥੇ ਸਤਿਗੁਰੂ ਆ ਗਿਆ। ਤੇ ਸਤਿਗੁਰੂ ਕਦੋਂ ਆਉਂਦਾ? ਜਦੋਂ ਗੁਰੂ ਕੀ ਜੁਗਤ ਆ ਜਾਵੇ, ਸਮਝੋ ਗੁਰੂ ਆ ਗਿਆ। ਭਾਈ ਸਾਹਿਬ ਭਾਈ ਗੁਰਦਾਸ ਦੇ ਜੀਵਨ ਚ ਗੁਰੂ ਆਇਆ, ਤੇ ਉਹਨਾਂ ਨੇ ਜੋ ਕੁਝ ਗੁਰੂ ਨੂੰ ਮਾਣੇ, ਜੋ ਕੁਝ ਗੁਰੂ ਨੂੰ ਜਾਣੇ, ਉਹ ਕੁਝ ਗੁਰੂ ਨੂੰ ਬਿਆਨੇ। ਪਹਿਲਾਂ ਤਾਂ ਭਾਈ ਸਾਹਿਬ ਕਹਿੰਦੇ ਨੇ ਕਿ ਸਤਿਗੁਰੂ ਏਡਾ ਦਿਆਲ ਹੈ ਕਿ ਜੇ ਗੁਰੂ ਵੱਲ ਇੱਕ ਕਦਮ ਵੀ ਪੱਟੀਏ ਨਾ, ਇੱਕ ਕਦਮ ਵੀ ਨੀਯਤ ਧਾਰ ਕੇ ਗੁਰੂ ਵਾਲੇ ਪਾਸੇ ਚੱਲੀਏ, ਚਰਨ ਸ਼ਰਨ ਗੁਰ ਏਕ ਪੈਂਡਾ ਜਾਹੇ ਚੱਲ, ਉੱਠ ਕੇ ਤੁਰ ਸਹੀ। ਜੇ ਕੋਈ ਤੁਰੇ ਹੀ ਨਾ, ਇੱਕ ਕਦਮ ਵੀ ਚੁੱਕਣ ਨੂੰ ਤਿਆਰ ਨਾ ਹੋਵੇ, ਤੇ ਭਲਾ ਕੋਈ ਪੁੱਛੇ ਕਿ ਗੁਰੂ ਨੂੰ ਕੀ ਕਾਣ ਪਈ, ਉਸ ਨੂੰ ਕੀ ਲੋੜ ਪਈ ਹੈ। ਹਾਲਾਂਕਿ ਕਈ ਵਾਰੀ ਵੇਖਦੇ ਹਾਂ, ਪਤਾ ਨਹੀਂ ਗੁਰੂ ਨੂੰ ਕੁਝ ਲੋੜ ਹੋਵੇਗੀ। ਜੇ ਗੁਰੂ ਨਾਨਕ ਵੱਲ ਵੇਖਦੇ ਹਾਂ, ਸੰਸਾਰ ਦੇ ਪਾਪੀਆਂ ਅਪਰਾਧੀਆਂ ਦੇ ਘਰਾਂ ਚ ਪਹੁੰਚ ਪਹੁੰਚ ਕੇ ਉਹਨਾਂ ਨੂੰ ਗੁਰਮਤ ਦ੍ਰਿੜ ਕਰਾਉਂਦੇ ਫਿਰਦੇ ਨੇ, ਕੋਈ ਲੋੜ ਹੋਵੇਗੀ ਨਾ। ਪਰ ਗੁਰੂ ਨਾਨਕ ਦੀ ਲੋੜ ਕੀ ਹੈ? ਗੁਰੂ ਨਾਨਕ ਦੀ ਲੋੜ ਹੈ ਸੰਸਾਰ ਨੂੰ ਜੀਣਾ ਆ ਜਾ। ਉਹਨੂੰ ਆਪ ਕੁਝ ਨਹੀਂ ਚਾਹੀਦਾ, ਉਹਨੂੰ ਕੇਵਲ ਇਹ ਚਾਹੀਦਾ ਹੈ ਕਿ ਬੰਦੇ ਨੂੰ ਅਕਲ ਆ ਜਾਵੇ, ਇਨਸਾਨ ਨੂੰ ਹੋਸ਼ ਆ ਜਾਵੇ, ਇਨਸਾਨ ਜਾਗ ਜਾਵੇ, ਤੇ ਉਹ ਹਲੂਣ ਹਲੂਣ ਕੇ, ਝੰਝੋੜ ਝੰਝੋੜ ਕੇ ਮਾਨਸਿਕ ਤੌਰ ਤੇ ਸੁੱਤੇ ਬੰਦਿਆਂ ਨੂੰ ਜਗਾਉਂਦੇ ਫਿਰਦੇ। ਤੇ ਭਾਈ ਸਾਹਿਬ ਕਹਿੰਦੇ ਨੇ ਜਿਸ ਕਿਸੇ ਨੇ ਇੱਕ ਕਦਮ ਵੀ ਚੁੱਕਿਆ, ਇੱਕ ਕਦਮ ਦਾ ਮਤਲਬ ਹੈ ਜਿਸਨੇ ਮਾੜੀ ਜੀ ਨੀਯਤ ਵੀ ਬਣਾਈ, ਜਿਸ ਦੇ ਮਨ ਚ ਮਾੜਾ ਜਿਹਾ ਕਿਸੇ ਵੇਲੇ ਉਮਾ ਉੱਠਿਆ, ਚੰਗੇ ਪਾਸੇ ਤੁਰਨ ਵਾਸਤੇ ਜਿਸਨੇ ਮਾੜਾ ਜਿਹਾ ਵੀ ਮਨ ਬਣਾਇਆ, ਸਤਿਗੁਰੂ ਨੇ ਇੱਕਦਮ ਅੱਗੇ ਹੋ ਕੇ ਉਸ ਨੂੰ ਸੰਭਾਲਿਆ ਤੇ ਤੋਰ ਲਿਆ। ਚਰਨ ਸ਼ਰਨ ਗੁਰ ਏਕ ਪੈਂਡਾ, ਪਰ ਇੱਕ ਕਦਮ ਜਿਹੜਾ ਉਹ ਸਿੱਖ ਦੇ ਹਿੱਸੇ ਆਇਆ। ਪਹਿਲਾ ਕਦਮ ਤੈਨੂੰ ਪੁੱਟਣਾ ਹੀ ਪਏਗਾ, ਉੱਦਮ ਦਾ ਇੱਕ ਕਦਮ ਤੇਰੇ ਹਿੱਸੇ, ਕਰੋੜਾਂ ਕਦਮ ਮੇਰਾ ਸੱਚਾ ਸਤਿਗੁਰੂ ਤੈਨੂੰ ਅੱਗੋਂ ਆ ਕੇ ਸਵਾਗਤ ਕਰਕੇ ਲੈ ਤੁਰੇਗਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਹੇ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਹੋਰ ਵੀ ਗੱਲ ਕਹਿੰਦਾ, ਕਹਿੰਦੇ ਨੇ ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਤੂੰ ਧੰਨ ਗੁਰੂ ਨਾਨਕ ਨਾ ਕਹਿ, ਕੋਈ ਗੱਲ ਨਹੀਂ, ਗੁਰੂ ਨਾਨਕ ਨੂੰ ਧੰਨ ਨਾ ਕਹਿ ਤੇ ਇੱਥੋਂ ਨਹੀਂ ਕਿਹਾ ਜਾਂਦਾ। ਪਰ ਗੁਰੂ ਨਾਨਕ ਨੇ ਜਿਹੜਾ ਤੈਨੂੰ ਗੁਰਮੰਤਰ ਦਿੱਤਾ ਹੈ, ਗੁਰੂ ਨਾਨਕ ਨੇ ਜਿਹੜਾ ਇੱਕ ਓਂਕਾਰ ਤੈਨੂੰ ਬਖਸ਼ਿਆ, ਗੁਰੂ ਨਾਨਕ ਨੇ ਜਿਹੜਾ ਤੈਨੂੰ ਸਤ ਕਰਤਾਰ ਬਖਸ਼ਿਆ, ਗੁਰੂ ਨਾਨਕ ਨੇ ਜਿਹੜਾ ਤੈਨੂੰ ਸਤ ਨਾਮ ਬਖਸ਼ਿਆ ਹੈ, ਗੁਰੂ ਨਾਨਕ ਨੇ ਜਿਹੜਾ ਤੈਨੂੰ ਵਾਹਿਗੁਰੂ ਕਹਿਣਾ ਬਖਸ਼ਿਆ ਹੈ, ਤੂੰ ਇੱਕ ਵਾਰੀ ਪਿਆਰ ਨਾਲ ਕਹਿ ਕੇ ਤਾਂ ਵੇਖ ਗੁਰੂ ਤੈਨੂੰ ਕਿੰਨੀ ਵਾਰੀ ਯਾਦ ਕਰਦਾ। ਭਾਈ ਸਾਹਿਬ ਕਹਿੰਦੇ ਨੇ ਏਕ ਵਾਰ ਸਤਿਗੁਰ ਮੰਤਰ, ਗੁਰੂ ਦਾ ਦਿੱਤਾ ਹੋਇਆ ਮੰਤਰ ਇੱਕ ਵਾਰੀ ਪਿਆਰ ਨਾਲ ਯਾਦ ਕਰਕੇ ਵੇਖ, ਸਿਮਰਨ ਤਾਂ ਹੀ ਬਾਰੰਬਾਰ ਗੁਰ ਹੇਤ ਹੈ। ਗੁਰੂ ਬਾਰ ਬਾਰ ਹਜ਼ਾਰ ਵਾਰ ਸਿੱਖ ਨੂੰ ਯਾਦ ਕਰਦਾ, ਕੋਈ ਨੀ, ਜੇ ਤੂੰ ਮੇਰਾ ਦਿੱਤਾ ਮੰਤਰ ਯਾਦ ਕੀਤਾ ਹੈ ਤੇ ਮੈਂ ਤੈਨੂੰ ਹਰ ਸਮੇਂ ਯਾਦ ਰੱਖਾਂਗਾ। ਇਸਲਾਮ ਵਾਲੇ ਇੱਕ ਗੱਲ ਕਹਿੰਦੇ, ਉਹ ਕਹਿੰਦੇ ਨੇ ਜਿਸਲੇ ਬੰਦਾ ਦੁਜ਼ਾਨੂ ਹੋ ਕੇ, ਗੋਡਿਆਂ ਪਰਨੇ ਹੋ ਕੇ, ਹੱਥ ਫੈਲਾ ਕੇ ਇੱਕ ਵਾਰੀ ਕਹਿ ਦੇਵੇ ਨਾ ਯਾ ਖੁਦਾ ਬੰਦਾ, ਤੇ ਕਹਿੰਦੇ ਨੇ ਖੁਦਾ ਅੱਗੋਂ ਸੱਤ ਵਾਰੀ ਕਹਿੰਦਾ ਯਾ ਬੰਦਾ ਯਾ ਬੰਦਾ ਯਾ ਬੰਦਾ ਯਾ ਬੰਦਾ ਸੱਤ ਵਾਰੀ ਕਹਿੰਦਾ। ਪਰ ਭਾਈ ਸਾਹਿਬ ਕਹਿੰਦੇ ਨੇ ਨਹੀਂ, ਕਿਉਂਕਿ ਨੇਚਾ ਭਾਈ ਸਾਹਿਬ ਦਾ ਗੁਰੂ ਤੇ ਬਹੁਤ ਜ਼ਿਆਦਾ। ਉਹ ਕਹਿੰਦੇ ਨੇ ਨਹੀਂ, ਸੱਤ ਵਾਰੀ ਤਾਂ ਬਹੁਤ ਥੋੜਾ ਹੈ, ਸਿਮਰਨ ਤਾਂ ਹੀ ਬਾਰੰਬਾਰ ਗੁਰ ਹੇਤ ਹੈ, ਪਿਆਰ ਨਾਲ ਹੇਤ ਨਾਲ ਗੁਰੂ ਵਾਰ ਵਾਰ ਹਜ਼ਾਰ ਵਾਰ ਆਪਣੇ ਸਿੱਖ ਨੂੰ ਯਾਦ ਰੱਖਦਾ ਹੈ, ਕਰਦਾ ਰਹਿੰਦਾ, ਯਾਦ ਰੱਖਦਾ ਹਰ ਸਮੇਂ ਯਾਦ ਰੱਖਦਾ। ਇੱਕ ਹੋਰ ਵੀ ਗੱਲ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ, ਪਿਆਰ ਨਾਲ ਸਤਿਕਾਰ ਨਾਲ ਅਦਬ ਨਾਲ ਭੇਟਾ ਦੀ ਭਾਵਨਾ ਨਾਲ ਇੱਕ ਕੌਡੀ ਟੁੱਟੀ ਕੌਡੀ ਵੀ ਲਿਆ ਕੇ ਗੁਰੂ ਚਰਨਾਂ ਤੇ ਸਿੱਖ ਨੇ ਅਰਪਣ ਕਰ ਦਿੱਤੀ, ਤਾਂ ਹੀ ਗੁਰ ਸਰਵ ਨਿਧਾਨ ਦਾਨ ਦੇਤ ਹੈ। ਗੁਰੂ ਉਹਦੇ ਖਜ਼ਾਨੇ ਭਰ ਦਿੰਦਾ, ਸਾਰੇ ਖਜ਼ਾਨੇ ਉਸ ਨੂੰ ਬਖਸ਼ਦਾ। ਪਰ ਇੱਕ ਗੱਲ ਜ਼ਰੂਰ ਹੈ, ਸ਼ਰਤ ਭਾਵਨੀ ਭਗਤ ਪਾਏ। ਜੇ ਕੋਈ ਦਾਤਾ ਹੀ ਬਣ ਕੇ ਆਵੇ, ਕਹਿੰਦਾ ਮੈਂ ਗੁਰਦੁਆਰੇ ਦੇਣ ਚੱਲੇ ਆ, ਮੈਂ ਗੁਰੂ ਨੂੰ ਅਰਪਣ ਕਰਨ ਦੀ ਬਜਾਏ ਕਹਿੰਦਾ ਮੈਂ ਗੁਰੂ ਨੂੰ ਦੇਣ ਚੱਲੇ ਆ, ਬਹੁਤ ਦਾਤੇ ਬਣ ਜਾਂਦੇ। ਸਮਝ ਨਹੀਂ ਨਾ, ਸੁਰਤ ਨਹੀਂ ਹੈ, ਪੈਰ ਪੈਰ ਤੇ ਮੰਗਤਾ ਬੰਦਾ ਕਿਸੇ ਵੇਲੇ ਦਾਤਾ ਬਣ ਕੇ ਤੁਰ ਪੈਂਦਾ, ਉਹ ਵੀ ਗੁਰੂ ਦੇ ਦਰ ਨੂੰ, ਮੈਂ ਗੁਰਦੁਆਰੇ ਦੇਣ ਚੱਲੇ ਆ। ਨਹੀਂ, ਦੇਣ ਦਾ ਕੋਈ ਥਾਂ ਹੀ ਨਹੀਂ ਹੈ, ਇੱਥੇ ਤਾਂ ਅਰਪਣ ਕਰਨ ਦਾ ਥਾਂ ਹੈ। ਤੇਰਾ ਕੀਆ ਤੁਝੇ ਕਿਆ ਅਰਪੋ, ਜਿਸ ਕੀ ਬਸਤ ਤਿਸ ਆ ਕੇ ਰੱਖੇ, ਮਾਲਕ ਤੇਰੀ ਦਾਤ ਤੇਰੇ ਅੱਗੇ। ਮੈਂ ਦੇਣ ਵਾਲਾ ਕੌਣ ਹੋ ਗਿਆ, ਮੈਂ ਤਾਂ ਤੇਰੀ ਹੀ ਚੀਜ਼ ਤੇਰੇ ਅੱਗੇ ਰੱਖ ਕੇ ਅਰਪਣ ਕਰਨ ਵਾਲਾ ਤਾਂ ਹੋ ਸਕਣਾ। ਇਸ ਤਰ੍ਹਾਂ ਭਾਵਨੀ ਭਗਤ ਪਾਏ। ਔਰ ਕਈ ਆਉਂਦੇ ਨੇ ਨਾ, ਚਲਾ ਕੇ ਮਾਰਦੇ ਨੇ ਪੈਸਾ, ਚਲਾ ਕੇ ਮਾਰਦੇ ਨੇ ਰਕਮ, ਸੁੱਟਦੇ ਨੇ, ਇੰਨੀ ਵੀ ਜਾਂਚ ਨਹੀਂ। ਗੁਰੂ ਦਰ ਦੇ ਉੱਤੇ ਹੱਥ ਬੰਨ ਕੇ, ਇਹ ਕੋਈ ਗੁਜਰਾ ਲੋੜਵੰਦ ਬੈਠਾ ਹੈ ਤੇਰੀ ਮਾਇਆ ਦਾ,
तेरे रुपया दा तेरे डालर दा तेरे पाउंडा दा को भुखा बैठा है। इथे आया है ता निम जा चुक जा टुल पा गुरु चरणा ते बिलकुल मान अभिमान सारा त्याग के निर्माण हो जा। शरदा नाल जे तेरे कोल कुछ पुछदा सरदा है ता वो रख दे, जो कुछ भी रखेगा वो तेरे प्यार दा संकेत मात्र होगा। इथे लोड़ किसे नू कोई नहीं, इथे दाता बैठा है, दाता तेरिया दाता दा तेरिया सुगाता दा कोई भुखा नहीं बैठा। हां पावनी भगत भाए लैके आवे नाल तू ते कौडी भी रख देवे तत्ता है गुर सर्व निदान दान देत है। ते भाई साहब कहंदे ने सतगुर दया निध वो ता मेरा दा भरिया है, महिमा आगाध बोध दी वडियाई ता दसी नहीं जा सकती। हां उस दे अगे नमस्कार कीती जा सकती है, नमो नमो नमो नमो नेत नेत नेत है। उसे सतगुरु दी गल भाई साहब कर रहे, सतगुर पुरख अगम है, निर्वैर निराला, गुरु दा किसे नाल वैर कोई, गुरु दा सारिया दा, सतगुर सबना दा भला मनाए दा तिस दा बुरा क्यों, सारिया दा भला लेके चढ़िया सोधन धरत लुकाइयो गुरु नानक धोवे ते भावे साहब कलगी तर पातशाह ते भावे दसां पातशाह कोई सरूप होवे, सरबत दा भला लेके चलने इथों तक के गुरु के तां सिख भी सरबत दे भले दी गल सोचदे ने, किसे दे वैर ही नहीं आ, क्योंकि बाणी पढ़ने आ ना, बिसर गई सब तात पराई जब ते साध संगत मोहे पाई, ना को बैरी ना ही बिगाना सगल संग हमको बनाई। ते जिन्हां दे सिखां दी इन्नी बणी है सारिया नाल नेत्र दासां च कहण तेरे बहाने सरबत का भला, वो गुरु किस तरह वैरी हो सकदा। हां एक ख्याल रखना, गुरु वैरी है जे, गुरु निरा निर्वैर कोई नहीं है, गुरु दा वैर है पर गुरु दा वैर मनुख दियां बुराइयां नाल है। गुरु चाहुंदा है मनुख दे अंदर बुराई ना रवे, काम ना रवे, क्रोध ना रवे, ईरखा ना रहे, निंदा ना रहे, हराम खोरी ना रहे, सुस्ती ना रहे, आलस ना रहे, वेलणपना ना रहे, मनुख जागिया जागिया होए, मनुख उभरदा उसरदा होए, मनुख अगे वधदा होए, पिछा हटदा या बैठा जमया या बंदा ना होए, निसरदा उसरदा बंदा होए। गुरु नूं केवल जे मनुख दियां कमजोरियां नाल खिज है तां उहनां नूं मिटाउण वास्ते सतगुरु अपनी बाणी दे तीर मार के अपने बचनां दे तीरां दे नाल मनुख दियां बुराइयां नूं घायल करदा ते खत्म करदा है मेरा सतगुरु। उंज किसे नाल, किसे मनुख नाल, किसे जाति नाल, किसे श्रेणी नाल मेरे सतगुरु नूं कोई वैर नहीं। आपां गुरु ग्रंथ साहिब नूं मत्था टेकणे आ ना, इहदे बारे वी महाराज कहिंदे ने, खत्री ब्राह्मण शूद वैश उपदेश चौं वर्णा को सांझा। मेरे सतगुरु दा उपदेश तां सारे संसार दे लोकां वास्ते है, हर वर्ण वास्ते, हर वर्ग वास्ते। इस करके भाई साहब ने जो कुछ वेखिया वह कहिंदे ने सतगुर पुरख अगम है, निर्वैर निराला, यह तां जाणो धरती धर्म दी सच्ची धर्मशाला। जिथे फिर गुरु प्यार प्रगट हो गया, ओ गुरु ता धर्म दी धरती है, इत्थे ता धर्म वधदा फलदा है, ते जिने अपने अंदर गुरु नूं थां दित्ती, जिसने अपने जीवन च गुरु की जुगत नूं थां दित्ती, ओथे भी धर्म वधदा फुलदा फैलदा ते फलदा। भाई साहब कहिंदे ने एक गल जरूर है कि जे गुरु नाल सांझ पा लईए तां ठीक है, नहीं तां मनुख ने अपने कर्मां दा फल वेखणा है, जैसा बीजै सो लूणै, फल कर्म संभाला। मनुख नूं अपने कर्मां दा फल तां वेखणा ही पैणा, वह तो सामने आएगा, वह गलत होगा। जेड़ा बंदा जिवें आपां पढ़ने आ बाणी च, लोड़े दाख बजौरिया किकर बीजा जट हंडे उन कताएं दा पैंदा लोड़े पट, गलत गल है। इस तरह नहीं गल बनी, जो कुछ तू बीज रहे हैं ओह कुछ तेरे सामने आना, उस दा फल तेरे सामने आना। ते जे गुरु प्यार तेरे जीवन च बीजिया गया इसका फल परम सुख तेनू मिलने वाला है। भाई साहब कहते जो कर निर्मल आर सी जग वेखण वाला। गुरु ता एक पुराने समय विच लोग अपनी चीचियां च पाउण वाली उंगलियां दे विच भी छोटे जिहे आईने फिट कर लैंदे सन, जिथे होया मूह वेख लिया अपना। ते वैसे पुराने समय च मिरर नूं आईने नूं आर सी भी कहा जाता रहा, छोटा होवे वड्डा होवे वेखण वाले शीशे नूं आर सी कहा जाता सी। ते भाई साहब कहते ने मेरा सतगुरु ता आर सी है, जो कर निर्मल आरसी, जिवें आरसी चो मूह वेखी दा ना, एवें गुरु विचो अपने आप नूं वेखना चाहिए। मैं माड़ा के चंगा इह सतगुरु दी कसवटी ते लग के पता लग जाएगा। गुरु नूं जिस भावना नाल वेखांगे उसे तरह गुरु विचो अपना आप नजर आ जाएगा। जेहा मूह कर पा लीए तेहो वेखाला, शरदा नाल आवांगे प्यार पावांगे, गुरु दर तो शुभ उपदेश नूं प्राप्त करांगे, जीवन सौर जाएगा। ते जिन्हां ने जीवन सवार लिया
ਭਾਈ ਸਾਹਿਬ ਕਹਿੰਦੇ ਨੇ ਸੇਵਕ ਦਰਗਹਿ ਸੁਰਖਰੂ, ਗੁਰੂ ਦੀ ਸੇਵਾ ਹਿਰਦੇ ਚ ਧਾਰਨ ਕਰ ਲੈਣ ਵਾਲੇ, ਜੀਵਨ ਚ ਧਾਰਨ ਕਰ ਲੈਣ ਵਾਲੇ, ਗੁਰੂ ਕਾ ਉਪਦੇਸ਼ ਕਮਾਉਣ ਵਾਲੇ, ਉਹ ਦਰਗਾਹ ਚ ਸੁਰਖਰੂ। ਸੁਰਖਰੂ ਫਾਰਸੀ ਦਾ ਸ਼ਬਦ ਹੈ ਨਾ, ਇਹਦਾ ਜੇ ਪੰਜਾਬੀ ਚ ਸਿੱਧਾ ਉਲਥਾ ਕਰੀਏ ਤਾਂ ਬਣਦਾ ਲਾਲ ਮੂੰਹ ਤੇ ਕਾਲਾ ਮੂੰਹ ਹੁੰਦਾ ਹੈ। ਜ਼ਰੂਰੀ ਨਹੀਂ ਕਿ ਕਿਸੇ ਦੇ ਮੂੰਹ ਤੇ ਕਾਲਖ ਜਾਂ ਲਾਲੀ ਲੱਗੀ ਹੋਵੇ ਤਾਂ ਹੀ ਵਿਲੱਖਣਤਾ ਹੁੰਦੀ ਹੈ। ਲਾਲ ਮੂੰਹ ਉਸਦਾ ਹੁੰਦਾ ਹੈ ਜਿਸ ਦੇ ਅੰਦਰ ਗੁਮਾ ਜੋਸ਼ ਤੇ ਜੀਵਨ ਦਾ ਖੂਨ ਦੌੜਦਾ, ਤੇ ਕਾਲਾ ਮੂੰਹ ਉਸਦਾ ਹੁੰਦਾ ਹੈ ਜਿਹੜਾ ਸ਼ਰਮਿੰਦਗੀ ਨਾਲ ਭਰਿਆ ਹੋਵੇ, ਸਿਰ ਨੀਵਾਂ ਕਰਕੇ ਬੈਠਾ ਹੋਵੇ, ਜਿਸਦਾ ਮੁੱਖ ਉਜਲਾ ਹੋਵੇ, ਜਿਸਦੇ ਮੱਥੇ ਤੇ ਕੋਈ ਮੈਲ ਨਾ ਹੋਵੇ, ਜਿਸ ਨੂੰ ਕੋਈ ਸ਼ਰਮਿੰਦਗੀ ਨਾ ਹੋਵੇ, ਉਹਨੂੰ ਸੁਰਖਰੂ ਕਹਿੰਦੇ ਨੇ। ਤੇ ਜਿਸ ਬੰਦੇ ਨੂੰ ਆਪਣੇ ਪਾਪਾਂ ਤੇ ਆਪ ਹੀ ਪਛਤਾਤਾ ਹੋਵੇ ਤੇ ਲੋਕਾਂ ਵੱਲੋਂ ਫਟਕਾਰਾਂ ਜਿਹਨਾਂ ਨੂੰ ਪੈਂਦੀਆਂ ਹੋਣ, ਜ਼ਰੂਰੀ ਨਹੀਂ ਕਿ ਉਹਦੇ ਮੂੰਹ ਤੇ ਕੋਈ ਕਾਲਾ ਰੰਗ ਹੀ ਮਲਿਆ ਹੋਵੇ, ਉਹਦਾ ਮੂੰਹ ਵੈਸੇ ਹੀ ਰੰਗ ਜਿਸਦਾ ਖੂਨ ਸੁੱਕੜ ਜਾਵੇ, ਸੜ ਜਾਵੇ, ਪਛਤਾਵੇ ਵਿੱਚ ਹੋਵੇ, ਚਿੰਤਾ ਵਿੱਚ ਹੋਵੇ, ਪਰੇਸ਼ਾਨੀ ਵਿੱਚ ਹੋਵੇ, ਤੇ ਚਿਹਰੇ ਤੇ ਲਾਲੀ ਕਾਹਦੀ ਆਉਣੀ। ਉਹ ਰੰਗ ਹੋਰ ਤਰ੍ਹਾਂ ਦਾ ਹੁੰਦਾ, ਉਸ ਨੂੰ ਮੂੰਹ ਕਾਲਾ ਕੇ ਹੈ। ਸੇਵਕ ਦਰਗਹਿ ਸੁਰਖਰੂ, ਬੇਮੁੱਖ ਮੂੰਹ ਕਾਲਾ। ਸੰਸਾਰ ਤੇ ਵੀ ਹੈ, ਮੇਰੀ ਦਰਗਾਹ ਦੀ ਗੱਲ ਹੀ ਸੰਸਾਰ ਵਿੱਚ ਵੀ ਸੇਵਕਾਂ ਦੇ ਮੂੰਹ ਸੁਰਖਰੂ ਨੇ ਤੇ ਨਿੰਦਕਾਂ ਦੇ, ਬੇਮੁੱਖਾਂ ਦੇ ਮੂੰਹ ਕਾਲੇ ਨੇ, ਉਹ ਸ਼ਰਮਿੰਦਗੀ ਲਈ ਫਿਰਦੇ ਨੇ। ਤੇ ਉਂਝ ਵੀ ਮਨੁੱਖ ਦਰਗਾਹ ਵਾਸਤੇ ਵੀ, ਜਿਵੇਂ ਆਪਾਂ ਬਾਣੀ ਪੜ੍ਹਨੇ ਆ ਨਾ, ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਸੀ ਵਹੀ ਸਾਈਂ ਦੇ ਦਰਬਾਰ। ਸੱਚੀ ਦਰਗਾਹ ਵਿੱਚ, ਸਾਈਂ ਦੇ ਦਰਬਾਰ ਚ ਤੈਨੂੰ ਕਿਤੇ ਸ਼ਰਮਿੰਦਾ ਨਾ ਹੋਣਾ ਪਵੇ, ਮੂੰਹ ਕਾਲਾ ਨਾ ਹੋਵੇ। ਤੇ ਜੇ ਉਸ ਮੂੰਹ ਕਾਲੇ ਤੋਂ ਬਚਣਾ ਨਾ, ਤੇ ਭਾਈ ਸਾਹਿਬ ਤਾਂ ਗੁਰੂ ਦੇ ਲੜ ਲਾਉਂਦੇ ਨੇ। ਆ ਗੁਰੂ ਕੇ ਲੜ ਲੱਗ ਜਾ, ਸੇਵਕ ਹੋ ਜਾ, ਗੁਰ ਸ਼ਬਦ ਕਮਾਉਣ ਵਾਲਾ ਹੋ ਜਾ, ਤੇਰਾ ਦਰਗਾਹ ਵਿੱਚ ਮੁੱਖ ਸੁਰਖਰੂ ਹੋ ਜਾਵੇ। ਪਰ ਇਹ ਗੱਲ ਤਾਂ ਹੈ ਜੇ ਵਿਸ਼ਵਾਸ ਅੰਦਰ ਦ੍ਰਿੜ ਹੋਵੇ, ਜੇ ਪਤਾ ਹੋਵੇ ਇਹ ਜਿਹੜਾ ਬੈਠਾ ਹੈ, ਇਹ ਜਿਹੜਾ ਸਜਿਆ ਹੋਇਆ, ਇਹ ਸੋਹਣਿਆਂ ਦਾ ਸੁਲਤਾਨ, ਇਹ ਸਤਿਗੁਰੂ ਆਪ, ਨਾ ਕੇਵਲ ਸਤਿਗੁਰੂ ਆਪ ਬਲਕਿ ਪਾਰ ਬ੍ਰਹਮ ਆਪ ਹੈ।

ਕੁਛ ਕਰਨ ਵਾਲਾ, ਸਾਰੀ ਸਮਰੱਥਾ ਦਾ ਮਾਲਕ ਹੈ ਉਹ ਵਾਹਿਗੁਰੂ। ਪਰ ਜਿਸ ਵੇਲੇ ਗੁਰੂ ਰੂਪ ਵਿੱਚ ਹੋ ਕੇ ਸੰਗਤ ਚ ਵਰਤਦਾ ਹੈ, ਗੁਰ ਸ਼ਬਦ ਚ ਬੈਠਾ ਹੈ, ਤਾਂ ਇੱਕ ਗੱਲ ਹੋਰ ਹੋ ਜਾਂਦੀ ਹੈ, ਸਾਧ ਸੰਗਤ ਦਾ ਕਰੇ ਕਰਾਇਆ। ਜੋ ਜੋ ਚਿਤਵੇਂ ਸਾਧ ਜਨ ਸੋ ਲੇਤਾ ਮਾਨ, ਬੜਾ ਪੱਕਾ ਸੰਬੰਧ ਹੈ। ਭਾਈ ਸਾਹਿਬ ਕਹਿੰਦੇ ਨੇ, ਭਾਈ ਸਾਹਿਬ ਕਹਿੰਦੇ ਨੇ, ਸਾਧ ਸੰਗਤ ਪਿਓ ਪੁੱਤ ਹੋਏ, ਦਿੱਤਾ ਖਾਏ ਬਹਿਣੇ ਪੈਣ ਆਇਆ, ਇੰਨਾ ਪਿਆਰ। ਸਿੱਖ ਇੰਨਾ ਨੇੜੇ ਹੋ ਗਿਆ ਗੁਰੂ ਕੇ, ਪਾਰ ਬ੍ਰਹਮ ਦੇ ਇੰਨਾ ਨਜ਼ਦੀਕ ਹੋ ਗਿਆ, ਜਿਵੇਂ ਬਾਪ ਪੁੱਤਰ ਨੂੰ ਗੋਦੀ ਚ ਪਾ ਕੇ ਲਾਡ ਲਡਾਉਂਦਾ ਹੈ, ਇਵੇਂ ਸਿੱਖ ਦੀਆਂ ਲੋੜਾਂ ਦਾ ਖਿਆਲ ਵਾਹਿਗੁਰੂ

ਨਾਲ ਕੈਸਾ ਪੁੰਨ ਹੈ। ਭਾਈ ਸਾਹਿਬ ਕਹਿੰਦੇ ਨੇ ਇੱਕ ਵਾਰੀ ਨਹੀਂ ਪੰਜ ਵਾਰੀ ਗੰਗਾ ਚਲਾ ਜਾ, ਪੰਜ ਪੰਜ ਵਾਰੀ ਪ੍ਰਾਗਰਾਜ ਲਾ ਕੇ ਤ੍ਰਿਵੇਣੀ ਦੇ ਇਸ਼ਨਾਨ ਕਰੇ, ਇੱਕ ਸਿੱਖ ਨੂੰ ਇਸ਼ਨਾਨ ਕਰਾ ਦੇਵੇ, ਇੱਕ ਸਿੱਖ ਨੂੰ ਨਹਾਉਣ ਵਾਸਤੇ ਇਸ਼ਨਾਨ ਵਾਸਤੇ ਪਾਣੀ ਭਰ ਕੇ ਦੇਵੇ, ਉਹਦੇ ਇਸ਼ਨਾਨ ਦਾ ਪ੍ਰਬੰਧ ਕਰ ਦੇਵੇ, ਇੰਨਾ ਪੁੰਨ। ਕਹਿੰਦੇ ਨੇ ਸਿੱਖ ਨੂੰ ਪਿਆਰ ਨਾਲ ਪਾਣੀ ਪਿਆ ਤਾਂ ਵੈਸੇ ਤਾਂ ਸਭ ਨੂੰ ਹੀ ਪਿਆਉਣਾ ਚਾਹੀਦਾ, ਪਰ ਗੁਰੂ ਕੇ ਸਿੱਖ ਨੂੰ, ਗੁਰਸ਼ਬਦ ਦੀ ਵਿਚਾਰ ਵਾਲੇ ਨੂੰ, ਗੁਰੂ ਪਿਆਰ ਵਾਲੇ ਨੂੰ ਆਦਰ ਸਤਿਕਾਰ ਨਾਲ ਪਾਣੀ ਪਿਆ ਦਿੱਤਾ। ਸਮਝ ਲਓ ਕੁਰਖੇਤਰ ਦੀ ਯਾਤਰਾ ਹੋ ਗਈ, ਕੁਰਖੇਤਰ ਵਰਗੇ ਮਹਾਨ ਤੀਰਥ ਦੀ ਯਾਤਰਾ ਹੋ ਗਈ। ਤੇ ਜੇ ਕਿਤੇ ਸਿੱਖ ਨੂੰ ਪ੍ਰਸ਼ਾਦਾ ਛਕਾ ਦਿੱਤਾ ਪਿਆਰ ਨਾਲ, ਭਾਉ ਕਰਕੇ ਲੰਗਰ ਛਕਾ ਦਿੱਤਾ ਤੇ ਸਮੇਤ ਜੱਗ ਕਰ ਲਿਆ, ਥੋੜਾ ਨਹੀਂ ਬਹੁਤ ਵੱਡਾ ਪੁੰਨ ਹੋ ਗਿਆ। ਤੇ ਭਾਈ ਸਾਹਿਬ ਕਹਿੰਦੇ ਨੇ ਇੱਕ ਹੋਰ ਵੱਡਾ ਪੁੰਨ ਵੀ ਹੈ, ਇਹ ਤੋਂ ਵੀ ਵੱਡਾ ਪੁੰਨ ਹੈ। ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀ, ਕੋਈ ਸੋਨੇ ਦਾ ਮਕਾਨ ਇੱਕ ਅੱਧਾ ਬਣਾ ਸਕਦਾ, ਮਿੱਟੀ ਦਾ ਹੀ ਬਣਾਉਣੇ ਆ, ਮਸਾ ਮਸਾ ਬਣਦਾ। ਇੱਕ ਨਹੀਂ ਸੱਤ ਸੱਤ ਮਕਾਨ ਸੋਨੇ ਦੇ ਕੋਈ ਬਣਾ ਕੇ ਦਾਨ ਕਰ ਦੇ, ਤੇ ਜੇ ਕਿਤੇ ਸਿੱਖ ਨੂੰ ਸ਼ਬਦ ਸਿਖਾ ਦੇਵੇ, ਸ਼ਬਦ ਸੁਣਾ ਦੇਵੇ, ਸ਼ਬਦ ਦੇ ਲੜ ਲਾ ਦੇਵੇ, ਉਦੋਂ ਵੱਡਾ ਪੁੰਨ। ਸੱਤ ਸੱਤ ਸੋਨੇ ਦੇ ਮਕਾਨ ਬਣਾ ਕੇ ਦਾਨ ਕਰਨ ਨਾਲੋਂ ਇੱਕ ਸਿੱਖ ਨੂੰ ਸ਼ਬਦ ਸਿਖਾ ਦੇਵੇ, ਗੁਰੂ ਕੇ ਸ਼ਬਦ ਦੇ ਲੜ ਲਾ ਦੇਵੇ। ਇੱਕ ਹੋਰ ਗੱਲ ਕਹਿੰਦੇ ਨੇ, ਕਹਿੰਦੇ ਨੇ ਸਾਧਾਂ ਦੇ ਦਰਸ਼ਨ ਕਰਨ ਵਾਸਤੇ, ਮਹਾਤਮਾਵਾਂ ਦੇ ਦਰਸ਼ਨ ਕਰਨ ਵਾਸਤੇ, ਉਹਨਾਂ ਆਤਮਾ ਦੇ ਦਰਸ਼ਨ ਕਰਨ ਵਾਸਤੇ ਲੋਕ ਤੀਰਥਾਂ ਤੇ ਭਟਕਦੇ ਨੇ, ਪਰ 20 ਵਾਰੀ ਕਿਸੇ ਸਾਧੂ ਦੇ ਦਰਸ਼ਨ ਕਰਨ ਜਾਣਾ ਇੱਕ ਪਾਸੇ, ਤੇ ਕਿਸੇ ਗੁਰਸਿੱਖ ਨੂੰ ਮੁੱਠੀਆਂ ਭਰ ਕੇ ਸਵਾ ਦੇਣਾ ਇੱਕ ਪਾਸੇ। ਇਸ ਛੋਟੇ ਯਤਨ ਨਾਲ ਵੱਡਾ ਫਲ, ਬਹੁਤ ਵੱਡਾ ਮਹਾਤਮ ਹੈ। ਗੁਰੂ ਕੇ ਸਿੱਖ ਦੀ ਖੁਸ਼ੀ ਗੁਰੂ ਕੀ ਖੁਸ਼ੀ ਹੈ। ਔਰ ਇੱਕ ਵਾਰੀ ਐਸਾ ਹੋਇਆ ਸੀ, ਭਾਈ ਸੱਤਾ ਬਲਵੰਡ ਕੀਰਤਨ ਕਰਕੇ ਹਟੇ ਸਨ, ਉੱਠੇ ਤੇ ਅੱਗੋਂ ਬਾਬਾ ਬੁੱਢਾ ਜੀ ਮਿਲ ਗਿਆ। ਕਹਿਣ ਲੱਗੇ ਭਾਈ ਸੱਤਾ, ਅੱਜ ਮੈਂ ਪਛੜ ਗਿਆ, ਇੱਕ ਸ਼ਬਦ ਮੈਨੂੰ ਵੀ ਸੁਣਾ ਦੇ। ਕਹਿਣ ਲੱਗੇ ਬਾਬਾ, ਇਸ ਤਰ੍ਹਾਂ ਥੋੜਾ ਕੀਰਤਨ ਸੁਣਾਇਆ ਜਾਂਦਾ, ਉੱਥੇ ਆ ਕੇ ਸੁਣਿਆ ਕਰ। ਬਾਬਾ ਨਿਰਾਸ਼ ਹੋ ਕੇ ਜਾ ਬੈਠਾ, ਸੰਗਤ ਗੁਰੂ ਕੇ ਬਚਨ ਸੁਣ ਲੈ, ਸਾਹਿਬ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਸੁਣ ਲੈ। ਸ਼ਾਮ ਹੋਈ, ਕੀਰਤਨ ਕਰਨ ਆਉਣ ਬੈਠੇ, ਮਹਾਰਾਜ ਦੂਜੇ ਪਾਸੇ ਮੂੰਹ ਕਰਕੇ ਬੈਠ ਗਏ, ਪਰੇਸ਼ਾਨ ਹੋਏ, ਹੱਥ ਬੰਨੇ। ਮਹਾਰਾਜ ਕਹਿਣ ਲੱਗੇ, ਨਹੀਂ ਤੁਹਾਡਾ ਕੀਰਤਨ ਸੁਣਨਾ, ਤੁਸੀਂ ਮੇਰੇ ਸਿੱਖ ਨੂੰ ਸ਼ਬਦ ਨਹੀਂ ਸੁਣਾਇਆ, ਮੇਰੇ ਕੀ ਲੱਗਦੇ, ਮੇਰੇ ਸਿੱਖ ਦੀ ਖੁਸ਼ੀ ਨਹੀਂ ਲਈ, ਮੇਰੇ ਕੀ ਲੱਗਦੇ। ਮਹਾਰਾਜ ਸੱਚਾ ਪਾਤਸ਼ਾਹ ਸਿੱਖ ਦੀ ਖੁਸ਼ੀ ਵਿੱਚ ਆਪ ਪ੍ਰਸੰਨ ਹੈ।

ਉਹਨਾਂ ਦੀ ਸ਼ਰਨ ਵਿੱਚੋਂ ਕੁਝ ਲੈਣਾ ਚਾਹਣਾ। ਵਾਰਨੇ ਬਲਿਹਾਰ ਨੇ ਜਾਵਾਂ ਉਹਨਾਂ ਤੋਂ ਜਿਹੜੇ ਭਰਪੂਰ ਢੰਗ ਨਾਲ ਪੂਰੇ ਦੇ ਪੂਰੇ ਗੁਰੂ ਚਰਨਾਂ ਨਾਲ ਰੱਖਦੇ ਨੇ, ਮਨ ਕਰਕੇ ਵੀ ਤਨ ਕਰਕੇ ਵੀ, ਤਨ ਕਰਕੇ ਸਮੁੱਚੇ ਤੌਰ ਤੇ ਨਹੀਂ, ਤਨ ਦੇ ਇਕੱਲੇ ਅੰਗ ਅੰਗ ਕਰਕੇ ਗੁਰੂ ਨਾਲ ਜੁੜੇ, ਕੰਨਾਂ ਨਾਲ ਜਿਨ੍ਹਾਂ ਨੇ ਗੁਰੂ ਪਾਸੋਂ ਪਰਮੇਸ਼ਰ ਦੀ ਬਾਤ ਸੁਣੀ, ਗੁਰੂ ਹਜ਼ੂਰੀ ਚ ਪਰਮੇਸ਼ਰ ਦੀ ਗੱਲ ਸੁਣੀ, ਇਸ ਗੁਰਬਾਣੀ ਜਿਨ ਤੂੰ ਸੁਣਿਆ। ਬੜਾ ਔਖਾ ਕੰਮ ਕੀਤਾ, ਗੱਲ ਤਾਂ ਸਧਾਰਨ ਬੰਦੇ ਦੀ ਸੁਣਨੀ ਬੜੀ ਔਖੀ ਹੁੰਦੀ ਤੇ ਕਈ ਵਾਰੀ ਬੰਦਾ ਪੂਰੀ ਤਰ੍ਹਾਂ ਨਹੀਂ ਸੁਣਦਾ, ਕਹਿੰਦਾ ਇੱਕ ਵਾਰੀ ਫੇਰ ਦੱਸੀ ਮੈਨੂੰ ਸਮਝ ਨਹੀਂ ਆਈ। ਸੁਣਦਾ ਸੁਣਦਾ ਗੈਰ ਹਾਜ਼ਰ ਹੋ ਜਾਂਦਾ। ਜੇ ਤਾਂ ਮਤਲਬ ਦੀ ਗੱਲ ਹੋਵੇ ਤੇ ਬੰਦਾ ਕਈ ਵਾਰੀ ਦੁਬਾਰਾ ਪੁੱਛ ਕੇ ਵੀ ਸੁਣਦਾ, ਜੇ ਮਤਲਬ ਦੀ ਨਾ ਹੋਵੇ ਬੜਾ ਦੁਖੀ ਹੁੰਦਾ, ਕਹਿੰਦਾ ਕਿਹੜਾ ਵੇਲਾ ਹੋਵੇ ਗੱਲ ਕਰਨ ਵਾਲਾ ਚੁੱਪ ਕਰੇ ਜਾਣ ਛੁੱਟੇ। ਗੱਲ ਸੁਣਨੀ ਬੜੀ ਔਖੀ ਗੱਲ ਹੈ ਤੇ ਸਰੋਤੇ ਦਾ ਮੁੱਲ ਬੜਾ। ਗੱਲ ਕਰਨ ਵਾਲਾ ਜਿੰਨਾ ਮਰਜ਼ੀ ਬੋਲੀ ਜਾਏ, ਜੇ ਸੁਣਨ ਵਾਲਾ ਸੁਣ ਨਹੀਂ ਰਿਹਾ ਉਹਦੀ ਗੱਲ ਹਵਾ ਵਿੱਚ ਰਲਦੀ ਚਲੀ ਜਾ ਰਹੀ। ਬੰਦਾ ਲੈ ਕੇ ਖਲੋਤਾ ਤੀਰ ਕਮਾਨ, ਉਹ ਤੀਰ ਚਲਾਈ ਚਲਿਆ ਜਾ ਰਿਹਾ, ਸਾਹਮਣੇ ਨਿਸ਼ਾਨਾ ਹੀ ਕੋਈ ਨਹੀਂ, ਏਮ ਕੋਈ ਨਹੀਂ। ਤੀਰ ਹਵਾ ਵਿੱਚ ਉੱਡਦੇ ਹੋਏ ਪੇਟ ਟਿਕਾਣੇ ਡਿੱਗਦੇ ਚਲੇ ਜਾਣਗੇ, ਉਹਨਾਂ ਦਾ ਕੋਈ ਮੁੱਲ ਨਹੀਂ ਪੈਂਦਾ। ਹਾਂ, ਨਿਸ਼ਾਨੇ ਤੇ ਵਜੇ ਹੋਏ ਤੀਰ ਦਾ ਕੋਈ ਮੁੱਲ ਹੈ, ਨਿਸ਼ਾਨਾ ਸਾਹਮਣੇ ਹੈ ਤੀਰ ਦਾ ਮੁੱਲ ਹੈ, ਬੋਲੀ ਦਾ ਮੁੱਲ ਹੈ, ਸਰੋਤਾ ਸਾਹਮਣੇ ਹੈ ਬੋਲੀ ਦਾ ਮੁੱਲ ਹੈ। ਜੇ ਸੁਣਨ ਵਾਲਾ ਕੋਈ ਨਹੀਂ ਤੇ ਬੋਲੀ ਦਾ ਮੁੱਲ ਕੋਈ, ਤੇ ਜੇ ਸੁਣ ਕੇ ਅਣ ਸੁਣਿਆ ਹੀ ਕਰਨ ਵਾਲਾ ਸਾਹਮਣੇ ਬੈਠਾ ਹੋਵੇ ਤਾਂ। ਕਬੀਰ ਜੀ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦੇ ਨੇ ਸਾਚਾ ਸਤਿਗੁਰ ਕਿਆ ਕਰੇ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ ਜਿਹਨਾਂ ਸੁਣੀ ਨਹੀਂ ਗੱਲ, ਅੰਧੇ ਏਕ ਨਾ ਲੱਗ ਗਈ ਜੋ ਬਾਂਸ ਬਜਾਈ ਹੈ ਫੂਕ। ਸੁਣੀ ਗਿਆ ਤੇ ਸੁਣ ਕੇ ਦੂਜੇ ਕੰਨੋਂ ਕੱਢੀ ਗਿਆ, ਸਰੋਤਾ ਨਾ ਬਣਿਆ ਗੱਲ ਕੋਈ ਨਾ ਬਣੀ। ਗੁਰੂ ਕੀ ਕੀਮਤੀ ਬਾਤ ਵੀ ਸਰੋਤਾ ਨਾ ਬਣਨ ਕਰਕੇ ਅਜਾਈ ਗਈ। ਸਰੋਤੇ ਬਣਨਾ ਹੈ, ਜਿਹੜੇ ਸਰੋਤੇ ਬਣੇ ਨੇ, ਮਹਾਰਾਜ ਕਹਿੰਦੇ ਨੇ ਮੈਂ ਵਾਰਨੇ ਜਾਵਾਂ ਉਹਨਾਂ, ਇਸ ਗੁਰਬਾਣੀ ਜਿਣ ਤੂੰ ਸੁਣਿਆ

ਵੱਡੇ ਲੋਕ ਨੇ ਜਿਨ੍ਹਾਂ ਦਾ ਮੱਥਾ ਗੁਰੂ ਚਰਨਾਂ ਤੇ ਜਾ ਲੱਗਾ, ਜਿਹੜੇ ਗੁਰੂ ਅੱਗੇ ਨਿਉਂਦੇ ਨੇ, ਆਪਣੇ ਆਪ ਨੂੰ ਸਫਲਾਉਂਦੇ, ਹੱਥ ਪੈਰ ਸਫਲੇ ਕਰਦੇ, ਜਿਹੜੇ ਮਨ ਕਰਕੇ ਵੀ ਨਿਉਂਦੇ, ਸਿਰ ਕਰਕੇ ਵੀ ਨਿਉਂਦੇ, ਮੱਥਾ ਵੀ ਜਾ ਲੱਗਾ ਗੁਰੂ ਚਰਨਾਂ ਨਾਲ, ਮਨ ਵੀ ਲੱਗ ਗਿਆ ਗੁਰੂ ਚਰਨਾਂ ਨਾਲ। ਆਪਾਂ ਰੋਜ਼ ਪੜ੍ਹਦੇ ਹਾਂ ਸੋਦਰ ਦੇ ਪਾਠ ਤੋਂ ਉਪਰੰਤ ਪੜ੍ਹੇ ਜਾਣ ਵਾਲੇ ਸ਼ਬਦਾਂ ਵਿੱਚ, ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਮ, ਨੇਤਰੀ ਸਤਿਗੁਰ ਵੇਖਣਾ। ਮਨ ਤੋਂ ਗੱਲ ਸ਼ੁਰੂ ਕੀਤੀ, ਸਾਰੇ ਸਰੀਰ ਨੂੰ ਇਸ ਰੰਗਣ ਚ ਰੰਗ ਲੈਣ ਦੀ ਜਾਚ ਬਖਸ਼ਿਸ਼ ਕੀਤੀ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਮ, ਨੇਤਰੀ ਸਤਿਗੁਰ ਵੇਖਣਾ, ਸ਼੍ਰਵਣੀ ਸੁਣਨਾ ਗੁਰ ਨਾਮ, ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈ ਹੈ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ, ਚਰਨ ਚਲੋ ਮਾਰ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਹੱਥਾਂ ਨਾਲ ਰੱਬ ਦੇ ਕੰਮ। ਰੱਬ ਦੇ ਕਿਹੜੇ ਕੰਮ ਬੰਦੇ ਤੋਂ ਥੋੜੇ ਪਏ? ਹੱਥਾਂ ਨਾਲ ਉਹ ਕੰਮ ਕਰ ਜਿਹੜੇ ਕਰਕੇ ਤੇਰਾ ਭਲਾ ਹੋ ਜਾਏ। ਰੱਬ ਦੇ ਇਹੀ ਕੰਮ ਨੇ ਕਿ ਤੇਰਾ ਭਲਾ ਹੋ ਜਾਏ। ਵਾਹਿਗੁਰੂ ਦੇ ਇਹੀ ਕੰਮ ਨੇ ਤੇਰੇ ਗੋਚਰੇ ਕਿ ਤੂੰ ਜੋ ਜਿਸ ਕੰਮ ਵਾਸਤੇ ਤੈਨੂੰ ਹੱਥ ਬਖਸ਼ਿਸ਼ ਕੀਤੇ ਗਏ ਨੇ, ਤੂੰ ਉਹਨਾਂ ਹੱਥਾਂ ਨੂੰ ਉਹ ਕੰਮ ਕਰਕੇ ਸਫਲੇ ਕਰ। ਕਿਉਂਕਿ ਮਹਾਰਾਜ ਤਾਂ ਸਪਸ਼ਟ ਕਹਿੰਦੇ, ਮਤ ਭੁਲੇਖੇ ਚ ਰਹਿ ਜਾਈ, ਤੈਨੂੰ ਕਿਸ ਕੰਮ ਵਾਸਤੇ ਕਿਹੜਾ ਅੰਗ ਮਿਲਿਆ ਤੈਨੂੰ ਭੁਲੇਖਾ ਨਾ ਰਹਿ ਜਾਏ। ਤੇ ਨੇਤਰੋ ਮੇਰੇ ਹੋ ਹਰ ਤੋਂ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਜੋਤ ਤਾਂ ਇਸ ਕਰਕੇ ਧਰੀ ਗਈ ਤੈਨੂੰ ਸਾਰੇ ਪਾਸੇ ਵਾਹਿਗੁਰੂ ਨਜ਼ਰ ਆ। ਇਹ ਸਰਵਨੋ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਏ, ਇਹ ਰਸਨਾ ਤੂੰ ਅਨਰਸ ਰਾਜ ਲਈ ਤੇਰੀ ਪਿਆਸ ਨਾ ਜਾਏ, ਕਿਹੜੇ ਪਾਸੇ ਲੱਗੀ ਹਰ ਰਸ ਕਾ ਤੂੰ ਚਾਖੇ ਸਾਧ, ਚਾਖਤ ਹੋਏ ਰਹੇ ਬਿਸਮਾਦ, ਤੈਨੂੰ ਸਵਾਦ ਆ ਜਾਵੇ ਵਾਹਿਗੁਰੂ ਜਪ ਕੇ ਤਾਂ ਵੇਖ। ਤੈਨੂੰ ਇਹ ਰਸ ਲੈਣ ਵਾਸਤੇ ਲਾਇਆ ਸੀ, ਇਹ ਸਵਾਦ ਲੈਣ ਵਾਸਤੇ ਲਾਈ ਸੀ, ਸਵਾਦ ਦੀ ਬਿਰਤੀ ਤੇਰੇ ਚ ਭਰੀ ਇਸ ਕਰਕੇ ਸੀ ਤੂੰ ਕਿਸੇ ਪਾਸਿਓ ਸਵਾਦ ਲਵੇ ਪਰ ਸਿਮਰਨ ਵਿੱਚੋਂ ਸਵਾਦ। ਮਨ ਕਰਕੇ ਤਨ ਕਰਕੇ ਗੁਰੂ ਕਾ ਸਿੱਖ ਗੁਰੂ ਨਾਲ ਜੁੜ ਜਾਵੇ, ਬਹੁਤ ਵੱਡਾ ਹੈ, ਬਹੁਤ ਮਹਾਨ ਹੈ, ਅਸਲੀ ਪੂਰਾ ਪ੍ਰਧਾਨ ਉਹ ਹੈ। ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ, ਗੁਰੂ ਕੀ ਬਾਤ ਨਿਰੰਕਾਰ ਦੀ ਗੱਲ, ਪੂਰੇ ਤੇ ਪ੍ਰਧਾਨ ਨਿਵਾਵੇ ਪ੍ਰਭ ਮੱਥਾ, ਪ੍ਰਭੂ ਦੇ ਚਰਨਾਂ ਤੇ ਪ੍ਰਭੂ ਦੀ ਦਰਗਾਹ ਵਿੱਚ ਉਸਨੂੰ ਹਾਜ਼ਰ ਨਾਜ਼ਰ ਜਾਣ ਕੇ ਜਿਨ੍ਹਾਂ ਦਾ ਮੱਥਾ ਚੁੱਕਦਾ। ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ, ਚਰਨ ਪੁਨੀਤ ਪਵਿੱਤਰ, ਉਹ ਬੜੇ ਪਵਿੱਤਰ ਚਰਨ ਨੇ, ਚਾਲੇ ਪ੍ਰਭ ਪੱਥਾ, ਜਿਹੜੇ ਪ੍ਰਭੂ ਦੇ ਪੰਥ ਤੇ ਪ੍ਰਭੂ ਦੇ ਮਾਰਗ ਤੇ ਚੱਲ ਕੇ ਜਾਂਦੇ, ਗੁਰੂ ਕੇ ਦਰ ਤੱਕ ਜਿਹੜੇ ਲੈ ਕੇ ਆਉਂਦੇ, ਬੜੇ ਪਵਿੱਤਰ ਚਰਨ ਨੇ।

ਇਸ ਚਰਨ ਪਖਾਨੀ ਜੋ ਤੇਰੇ ਮਾਰਗ ਚਾਲੇ, ਜੋ ਤੇਰੇ ਰਾਹ ਤੇ ਚੱਲੇ ਨੇ, ਉਹਨਾਂ ਦੇ ਚਰਨ ਧੋ ਧੋ ਕੇ ਪੀਵਾਂ, ਉਹਨਾਂ ਦਾ ਭਰਪੂਰ ਸਤਿਕਾਰ ਕਰਾਂ, ਉਹਨਾਂ ਦਾ ਆਦਰ ਕਰਾਂ। ਉਹਨਾਂ ਦੇ ਆਦਰ ਵਿੱਚੋਂ ਮੈਨੂੰ ਵੀ ਕੁਛ ਮਿਲਣ ਦੀ ਆਸ। ਤੁਸੀਂ ਵੇਖਿਆ ਲੋਕ ਧਨਵਾਨਾਂ ਦਾ ਆਦਰ ਕਰਦੇ, ਕਾਹਦੇ ਲਈ ਕਰਦੇ? ਜਿਹਦੇ ਕੋਲ ਧਨ ਹੋਵੇ ਨਾ, ਲੋਕ ਅੱਗੇ ਪਿੱਛੇ ਫਿਰਦੇ। ਪਾਵਨ ਬਾਣੀ ਵਿੱਚ ਵੀ ਇਸ ਦੀ ਸ਼ਾਦੀ ਭਰੀ ਹੈ। ਸਾਹਿਬ ਕਹਿੰਦੇ ਨੇ ਜੋ ਸਰਧਨ ਨਿਰਧਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ। ਜੀ ਆਇਆਂ ਨੂੰ ਕਹੇਗਾ, ਨਿਰਧਨ ਨੂੰ ਕਿਉਂ ਨਹੀਂ ਆਦਰ ਦਿੰਦੇ? ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿੱਤ ਨਾ ਪੈ। ਜੋ ਸਰਧਨ ਨਿਰਧਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ। ਜੋ ਨਿਰਧਨ ਸਰਧਨ ਕਹਿ ਜਾਏ, ਆਗੇ ਬੈਠਾ ਪੀਠ ਬਿਰਾਏ। ਇਸ ਕਰਕੇ ਕਿ ਨਿਰਧਨ ਨੂੰ ਪਤਾ ਇਹਦੇ ਕੋਲ ਮਿਲਣਾ ਕੁਛ ਨਹੀਂ, ਤੇ ਨਿਰਧਨ ਇਹ ਆਸ ਲਾਈ ਬੈਠਾ ਹੈ ਕਿ ਜਿਹਦੇ ਕੋਲ ਹੈ ਕਿਸੇ ਵੇਲੇ ਮੇਰੇ ਵੀ ਪੱਲੇ ਕੁਛ ਪੈ ਸਕਣ। ਹਾਲਾਂਕਿ ਜਿਹੜਾ ਬੰਦਾ ਧਨ ਵਿੱਚ ਲਿਪਟ ਗਿਆ, ਜਿਹੜਾ ਧਨ ਚ ਫਸ ਗਿਆ, ਜਿਵੇਂ ਜਿਵੇਂ ਧਨ ਬਹੁਤਾ ਹੁੰਦਾ ਜਾਵੇ, ਉਵੇਂ ਉਵੇਂ ਕਜੂਸ ਬਹੁਤਾ ਹੁੰਦਾ ਚਲਾ ਜਾਂਦਾ, ਦਿੰਦਾ ਕਿਸੇ ਨੂੰ ਕੁਛ ਨਹੀਂ, ਦਵਾਲ ਨਹੀਂ ਹੁੰਦਾ। ਲੇਕਿਨ ਇੱਕ ਆਸ ਹੁੰਦੀ ਹੈ ਵੀ ਇਹਦੇ ਕੋਲ ਹੈ ਤੇ ਸ਼ਾਇਦ ਕਦੇ ਮੇਰੇ ਵੀ ਕੰਮ ਆ ਸਕੇ, ਮੈਨੂੰ ਵੀ ਕਦੇ ਮਿਲ ਸਕੇ। ਤੇ ਜੇ ਧਨ ਵਾਲੇ ਕੋਲੋਂ ਆਸ ਕੀਤੀ ਜਾ ਸਕਦੀ, ਹਾਲਾਂਕਿ ਇਹਦੇ ਕੋਲੋਂ ਘੱਟ ਆਸ ਕਰਨੀ ਚਾਹੀਦੀ ਹੈ। ਜਿਹੜਾ ਜਿਹਦੇ ਦਿਮਾਗ ਨੂੰ ਧਨ ਚੜ ਗਿਆ, ਜਿਸ ਨੂੰ ਮਾਇਆ ਧਾਰੀ ਕਿਹਾ ਜਾਂਦਾ, ਜਿਹਦੇ ਦਿਮਾਗ ਵਿੱਚ ਮਾਇਆ ਵਸ ਗਈ, ਹਰ ਵੇਲੇ ਮਾਇਆ ਦੀ ਜਿਸ ਨੂੰ ਸੋਚ ਰਹਿੰਦੀ, ਉਹਦੇ ਕੋਲੋਂ ਮਾਇਆ ਦੀ ਆਸ ਰੱਖਣੀ ਫਜ਼ੂਲ ਹੈ। ਪਰ ਫਿਰ ਵੀ ਬੰਦਾ ਆਸ ਰੱਖੀ ਬੈਠਾ, ਉਹ ਸੱਚਾ ਹੈ। ਜਿਹਦੇ ਦਿਮਾਗ ਨੂੰ ਚੜ ਗਈ ਉਹ ਸੱਚਾ ਹੈ, ਕਿਉਂਕਿ ਉਹਨੂੰ ਪਤਾ ਦੇਵਾਂਗਾ ਤੇ ਘੱਟ ਜਾਏਗੀ, ਵਾਕਈ ਘੱਟ ਵੀ ਜਾਂਦੀ। ਕਿਤਾਬਾਂ ਬੋਲਣਗੀਆਂ ਘੱਟ ਗਈ, ਮਾਈਨਸ ਹੋਏਗੀ ਜ਼ਰੂਰ, ਡੈਬਿਟ ਹੋਏਗਾ ਜ਼ਰੂਰ, ਬਚ ਨਹੀਂ ਸਕਦਾ। ਜਿੰਨਾ ਵਿੱਚੋਂ ਕੱਢੇਗਾ, ਗੁਰੂ ਲੇਖੇ ਵੀ ਕੱਢੇਗਾ ਤੇ ਕੱਟ ਵੱਢ ਕੇ ਉਹਨੂੰ ਬਾਕੀ ਕਰ ਦਿਖਾਉਣਾ ਪਏਗਾ, ਇੰਨਾ ਵਿੱਚੋਂ ਨਿਕਲ ਗਿਆ। ਹਾਲਾਂਕਿ ਇਸ ਨੂੰ ਜੇ ਕਿਤੇ ਭਰੋਸਾ ਹੋਵੇ ਨਾ ਕਿ ਗੁਰੂ ਲੇਖੇ ਦਿੱਤਾ ਤਾਂ ਚੌਗੁਣਾ ਨਿਹਾਲ ਕਰਦਾ। ਜਿਸ ਦੀ ਵਸਤ ਜਿਸ ਆਗੇ ਰੱਖੇ, ਰੱਬ ਕੀ ਆਗਿਆ ਮਾਨੇ ਮਾਥੇ, ਉਸ ਦੇ ਚੌਗੁਣ ਕਰੇ ਨਿਹਾਲ। ਗੁਰੂ ਲੇਖੇ ਦਿੱਤਾ ਹੋਇਆ ਇਹਦਾ ਚੌਗੁਣਾ ਹੋ ਕੇ ਫਲਣਾ, ਫਿਰ ਵੀ ਜਿਸ ਨੇ ਦਿੰਦਾ ਹੈ ਤੇ ਲਿਖਦਾ ਹੈ, ਇੰਨਾ ਘੱਟ ਗਿਆ, ਇੰਨਾ ਨਿਕਲ ਗਿਆ ਵਿੱਚੋਂ। ਧਨ ਵਾਲਾ ਸੱਚਾ ਹੈ, ਸ਼ਾਇਦ ਦੇਣ ਲੱਗਿਆ ਉਹਨੂੰ ਸੋਚਣਾ ਪਏਗਾ ਇੰਨਾ ਘੱਟ ਜਾਏਗਾ। ਲੇਕਿਨ ਜਿਹਦੇ ਕੋਲ ਨਾਮ ਧਨ ਹੈ, ਭਗਤੀ ਦਾ ਧਨ ਹੈ, ਇਹਨੂੰ ਸੋਚਣ ਦੀ ਲੋੜ ਨਹੀਂ ਪੈਂਦੀ, ਇਹਨੂੰ ਪਤਾ ਜਿੰਨਾ ਵੰਡਾਂਗਾ ਓਨਾ ਵਧੇਗਾ। ਇਸ ਲਈ ਕਿਉਂ ਨਾ ਮੈਂ ਉਹਨਾਂ ਦੇ ਚਰਨੀ ਲੱਗਾ ਜਿਹਨਾਂ ਦੇ ਕੋਲ ਇਹ ਧਨ ਹੈ, ਮੈਂ ਉਹਨਾਂ ਦੇ ਨੇੜੇ ਕਿਉਂ ਨਾ ਹੋਵਾਂ ਜਿਹਨਾਂ ਨੇ ਗੁਰੂ ਚਰਨਾਂ ਵਿੱਚੋਂ ਇਹ ਕੁਝ ਪ੍ਰਾਪਤ ਕੀਤਾ। ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ, ਜਿਵੇਂ ਜਿਵੇਂ ਵੰਡਦਾ ਹੈ ਉਵੇਂ ਉਵੇਂ ਖੁੱਟਦਾ ਨਹੀਂ ਵੱਧਦਾ। ਇਸ ਵਧਣ ਵਾਲੇ ਧਨ ਨੂੰ ਜਿਹਨਾਂ ਨੇ ਪ੍ਰਾਪਤ ਕੀਤਾ ਉਹ ਕੌਣ? ਜਿਨ੍ਹਾਂ ਦੇ ਚਰਨ ਗੁਰੂ ਚਰਨਾਂ ਵੱਲ ਤੋਰ ਕੇ ਲੈ ਆਏ। ਤਿੰਨ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ, ਜੋ ਤੇਰੇ ਰਾਹ ਤੇ ਚੱਲੇ ਨੇ, ਮੈਂ ਉਹਨਾਂ ਚਰਨ ਧੋ ਧੋ ਕੇ ਪੀਵਾਂ, ਉਹਨਾਂ ਕੋਲੋਂ ਮੈਨੂੰ ਕੁਝ ਲੱਭਣਾ। ਉਹਨਾਂ ਦੇ ਸਾਹਮਣੇ ਨਿਮਰ ਹੋਣ ਵਿੱਚ, ਉਹਨਾਂ ਦੇ ਸਤਿਕਾਰ ਵਿੱਚੋਂ ਮੈਨੂੰ ਕੁਝ ਪ੍ਰਾਪਤ ਹੋਣਾ, ਉਹਨਾਂ ਦੀ ਪੂੰਜੀ ਵਿੱਚੋਂ ਮੈਨੂੰ ਹਿੱਸਾ ਮਿਲਣਾ, ਉਹਨਾਂ ਨੇ ਖੁਸ਼ੀ ਨਾਲ ਦੇਣਾ। ਉਹਨਾਂ ਦੇਣ ਲੱਗਿਆਂ ਕੰਜੂਸੀ ਨਹੀਂ ਕਰਨੀ, ਮੈਨੂੰ ਉੱਥੋਂ ਲੱਭ ਜਾਣਾ ਹੈ ਜੀਵਨ ਦਾ ਵਡਮੁੱਲਾ ਧਨ। ਇਸ ਕਰਕੇ ਮੈਂ ਉਹਨਾਂ ਦੇ ਚਰਨ ਧੋ ਧੋ ਕੇ ਪੀਵਾਂ। ਨੈਣ ਨਿਹਾਲੀ ਤਿਸ ਪੁਰਖ ਦਿਆਲੇ, ਮੈਂ ਇਹਨਾਂ ਨੇਤਰਾਂ ਦੇ ਨਾਲ ਵੀ ਉਹਨਾਂ ਦਿਆਲ ਪੁਰਖਾਂ ਦੇ ਦਰਸ਼ਨ ਕਰਾਂ ਜਿਹੜੇ ਪ੍ਰਭੂ ਭਗਤੀ ਨਾਲ ਰੱਤੇ ਹੋਏ, ਰੱਜੇ ਹੋਏ ਲੋਕ, ਗਨੀ ਲੋਕ ਨੇ, ਭਰਪੂਰ ਹੋਏ ਹੋਏ ਲੋਕ ਨੇ, ਬਲਕਿ ਉੱਛਲ ਰਹੇ ਲੋਕ ਨੇ। ਇਤਨਾ ਪ੍ਰਾਪਤ ਹੋ ਜਾਂਦਾ ਹੈ ਉਹਨਾਂ ਨੂੰ ਕਿ ਉਹ ਹੋਰ ਪਾਸੇ ਵੰਡ ਵੰਡ ਦੇਣਾ ਚਾਹੁੰਦੇ, ਉਹਨਾਂ ਦੇ ਦਰਸ਼ਨ ਕਰਦਾ ਰਵਾਂ, ਨੈਣਾਂ ਦੇ ਨਾਲ ਉਹਦੇ ਦਰਸ਼ਨ ਕਰਦਾ। ਮਨ ਦੇਵਾਂ ਤਿਸ ਆਪਣੇ ਸਾਜਣ, ਜਿਨ ਗੁਰਮਿਲ ਸੋ ਪ੍ਰਭ ਲਾਧੇ ਜੀਓ, ਮੈਂ ਆਪਣਾ ਮਨ ਉਹਨਾਂ ਦੇ ਹਵਾਲੇ ਕਰ ਦੇਵਾਂ। ਇੱਕ ਸ਼ਬਦ ਆਉਂਦਾ, ਤਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀਆ, ਸੰਤ ਪ੍ਰਸਾਦ ਹਰ ਨਾਮ ਧਿਆਇਆ, ਸਰਬ ਕੁਸ਼ਲ ਸਤਿਬ ਥੀਆ। ਬੜੀ ਅਜੀਬ ਗੱਲ ਲੱਗਦੀ, ਜੇ ਤਾਂ ਉਸ ਪਾਸੇ ਅਰਥ ਕਰਨ ਬੈਠਾਂਗੇ, ਤਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀਆ, ਸੰਤਾਂ ਨੇ ਕੀਤਾ ਨਹੀਂ, ਸੰਤਾਂ ਦਾ ਕੀਤਾ ਹੋਇਆ ਨਹੀਂ, ਸੰਤਾਂ ਨੇ ਧਨ ਦਿੱਤਾ ਹੈ ਨਹੀਂ, ਸੰਤਾਂ ਨੇ ਤਨ ਦਿੱਤਾ ਹੈ ਨਹੀਂ, ਸੰਤਾਂ ਨੇ ਮਨ ਦਿੱਤਾ ਹੈ ਨਹੀਂ, ਐਸੀ ਗੱਲ ਨਹੀਂ। ਮੈਂ ਆਪਣਾ ਤਨ ਮਨ ਧਨ ਸੰਤਾਂ ਨੂੰ ਅਰਪਣ ਕਰ ਦਿੱਤਾ, ਸੰਤਾਂ ਦਾ ਕਰ ਦਿੱਤਾ। ਤਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀਆ, ਮੈਂ ਆਪਣਾ ਤਨ ਮਨ ਧਨ ਜੋ ਮੈਨੂੰ ਵਾਹਿਗੁਰੂ ਨੇ ਦਿੱਤਾ ਹੈ, ਇਹ ਮੈਂ ਸੰਤਾਂ ਦੇ ਹਵਾਲੇ ਕਰ ਦਿੱਤਾ। ਇਸ ਸਰੀਰ ਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ,
ਇਸ ਸਰੀਰ ਨੂੰ ਰਹਿਤ ਬਖਸ਼ੋ, ਇਸ ਸਰੀਰ ਨੂੰ ਨਾਮਦਾਨ ਇਸ਼ਨਾਨ ਦਾ ਜੱਜ ਬਖਸ਼ਿਸ਼ ਕਰੋ, ਇਸ ਸਰੀਰ ਨੂੰ ਜਪਣਾ ਜਪਾਉਣਾ ਬਖਸ਼ਿਸ਼ ਕਰੋ। ਮਨ ਸੰਤਾਂ ਦੇ ਹਵਾਲੇ ਕਰ ਦਿੱਤਾ ਗੁਰਮੁਖੋ, ਇਸ ਮਨ ਦੀ ਹਉਮੈ ਦੂਰ ਕਰ ਦਿਓ, ਤੁਹਾਡੀ ਬੜੀ ਕਿਰਪਾ ਹੋਵੇ। ਧਨ ਵੀ ਸੰਤਾਂ ਦੇ ਹਵਾਲੇ ਕਰਤਾ ਗੁਰਮੁਖੋ, ਮੈਨੂੰ ਵਰਤਣਾ ਨਹੀਂ ਆਉਂਦਾ, ਪੁੱਠੇ ਪਾਸੇ ਲੈ ਕੇ ਜਾਂਦਾ। ਜਦੋਂ ਬਹੁਤਾ ਹੋ ਜਾਂਦਾ ਨਾ ਬੰਦੇ ਨੂੰ ਪੁੱਠੇ ਪਾਸੇ ਲੈ ਕੇ ਜਾਂਦਾ। ਬੜੇ ਭਾਗਾਂ ਵਾਲੇ ਨੇ ਜਿਹਨਾਂ ਨੂੰ ਵਰਤਣਾ ਆ ਗਏ, ਤੇ ਵਰਤਣਾ ਉਹਨਾਂ ਨੂੰ ਆਇਆ ਜਿਹੜੇ ਸਤਸੰਗਤ ਤੋਂ ਟੁੱਟੇ ਨਹੀਂ, ਸਤਸੰਗਤ ਨਾਲ ਜੁੜੇ ਹੋਏ ਨੇ। ਉਹਨਾਂ ਨੂੰ ਪਤਾ ਧਨ ਨੂੰ ਕਿੱਥੇ ਵਰਤਣਾ, ਉਹ ਜਾਣਦੇ ਨੇ ਧਨ ਕਿੱਥੇ ਲਾਉਣਾ, ਉਹਨਾਂ ਨੂੰ ਭਲੇ ਪਾਸੇ ਵਰਤਣਾ ਆਉਂਦਾ। ਔਰ ਜਿਹੜੇ ਲੋਕ ਇਹ ਸਮਝਦੇ ਨੇ ਕਿ ਧਨ ਕੇਵਲ ਖਾਣ ਪੀਣ ਮੌਜ ਉਡਾਉਣ ਵਾਸਤੇ, ਐਸਾ ਵੀ ਬਜ਼ੁਰਗ ਕਹਿੰਦੇ ਨੇ ਕਿ ਜੇ ਕਿਤੇ ਇਹ ਪੈਰ ਥੱਲੇ ਆ ਜਾਵੇ ਬੇਅਦਬੀ ਹੋ ਜਾਏਗੀ। ਐਸੀ ਗੱਲ ਨਹੀਂ, ਧਨ ਦੀ ਬੇਅਦਬੀ ਉਹ ਲੋਕ ਕਰਦੇ ਨੇ ਜਿਹੜੇ ਧਨ ਨੂੰ ਜੂਏ ਤੇ ਲਾਉਂਦੇ, ਉਹਨਾਂ ਦੇ ਘਰੋਂ ਨਾਰਾਜ਼ ਹੋ ਕੇ ਤੁਰ ਜਾਂਦੇ। ਤੇ ਜਿਹੜੇ ਧਨ ਨੂੰ ਭਲੇ ਪਾਸੇ ਲਾਉਂਦੇ ਨੇ ਉਹਨਾਂ ਤੇ, ਜੇ ਧਨ ਕੋਈ ਆਪਣੇ ਆਪ ਚ ਸ਼ਕਤੀ ਹੈ, ਆਪਣੇ ਆਪ ਚ ਕੋਈ ਦੇਵੀ ਦੇਵਤਾ ਮੰਨ ਲੈਂਦੇ ਨੇ ਲੋਕ, ਜੇ ਕੋਈ ਹੈ ਤਾਂ ਇਹ ਤਾਂ ਰਾਜ਼ੀ ਇਸ ਗੱਲ ਚ ਹੋਵੇਗਾ। ਜੇ ਇਹਨੂੰ ਧਰਤੀ ਚ ਦੱਬ ਦਿੱਤਾ ਤੇ ਕਿਵੇਂ ਰਾਜ਼ੀ ਰਹੇ, ਜੇ ਇਹਨੂੰ ਪੁੱਠੇ ਪਾਸੇ ਵਰਤਿਆ ਇਹ ਕਿਵੇਂ ਰਾਜ਼ੀ ਰਹੇਗਾ। ਹਾਂ, ਇਹਦਾ ਆਦਰ ਕਿਸ ਗੱਲ ਵਿੱਚ ਹੈ, ਇਹ ਕਿਸੇ ਚੰਗੇ ਪਾਸੇ ਲੱਗੇ, ਪਰਉਪਕਾਰ ਤੇ ਸੇਵਾ ਚ ਵਰਤਿਆ ਜਾਵੇ ਤੇ ਧਨ ਰਾਜ਼ੀ ਹੋਵੇਗਾ। ਫਿਰ ਕੋਈ ਧਨ ਦਾ ਕੋਈ ਦੇਵਤਾ ਕੁਬੇਰ ਜਾਂ ਲਕਸ਼ਮੀ ਜੇ ਕੋਈ ਮੰਨੀ ਜਾਂਦੀ ਹੈ ਤਾਂ ਫਿਰ ਉਹ ਰਾਜ਼ੀ ਹੋ ਸਕਦੇ ਨੇ। ਜੇ ਉਹ ਰਾਜ਼ੀ ਹੋਣਗੇ ਤੇ ਸ਼ਾਇਦ ਵਧੇਰੇ ਰਜਾ ਦੇਣਗੇ। ਇਸ ਕਰਕੇ ਗੁਰਮੁਖਾਂ ਨੇ ਕੀ ਕੀਤਾ, ਧਨ ਵੀ ਸੰਤਨ ਕਾ ਕੀ ਆ, ਸੰਤਾਂ ਦੀ ਜੁਗਤ ਤੋਂ ਬਿਨਾਂ ਨਹੀਂ ਵਰਤਣਾ, ਸੰਤਾਂ ਦੀ ਵਿਉਂਤ ਅਨੁਸਾਰ ਵਰਤਣਾ, ਭਲੇ ਪਾਸੇ ਵਰਤਣਾ। ਸੰਤ ਪ੍ਰਸਾਦ, ਫਿਰ ਅੱਗੋ ਸੰਤ ਕੀ ਦਿੰਦੇ ਨੇ, ਤੂੰ ਤਨ ਸੰਤਾਂ ਨੂੰ ਦਿੱਤਾ, ਧਨ ਸੰਤਾਂ ਨੂੰ ਦਿੱਤਾ, ਮਨ ਸੰਤਾਂ ਦੇ ਹਵਾਲੇ ਕੀਤਾ ਤੇ ਫਿਰ ਕੀ ਹੋਇਆ, ਸੰਤ ਪ੍ਰਸਾਦ ਹਰ ਨਾਮ ਤੇ ਆਇਆ ਸਰਬ ਕੁਸ਼ਲ ਤਬ ਥੀਆ। ਉਹਨਾਂ ਨੇ ਅੱਗੋ ਨਾਮ ਧਨ ਨਾਲ ਲੱਦ ਕੇ ਰੱਖ ਦਿੱਤਾ, ਨਾਮ ਧਨ ਨਾਲ ਭਰ ਦਿੱਤਾ, ਸਾਰੇ ਹੀ ਸੁੱਖ ਆ ਗਏ, ਸਰਬ ਕੁਸ਼ਲ ਤਬ ਥੀਆ। ਕਿਉਂ ਨਾ ਫਿਰ ਉਹਨਾਂ ਦੇ ਨੇੜੇ ਨੇੜੇ ਹੋ ਕੇ ਬੈਠੀ, ਜਿਨ੍ਹਾਂ ਦੇ ਕੋਲ ਇਹ ਧਨ ਹੈ, ਜਿਨ੍ਹਾਂ ਕੋਲ ਨਾਮ ਧਨ ਹੈ। ਮਨ ਦੇਵਾਂ ਤਿਸ ਆਪਣੇ ਸਾਜਨ, ਜਿਨ ਗੁਰਮਿਲ ਸੋ ਪ੍ਰਭ ਲਾਧੇ ਜੀਓ। ਜਿਨ੍ਹਾਂ ਨੇ ਗੁਰੂ ਕੀ ਜੁਗਤ ਨੂੰ ਲੈ ਕੇ ਗੁਰਬਾਣੀ ਦੇ ਗੁਰਬਚਨਾਂ ਦੇ ਅਨੁਸਾਰੀ ਹੋ ਕੇ ਜਿਨ੍ਹਾਂ ਨੇ ਪ੍ਰਭੂ ਦਾ ਭੇਤ ਪਾਇਆ, ਮੈਂ ਆਪਣਾ ਮਨ ਉਹਨਾਂ ਦੇ ਹਵਾਲੇ ਕਿਉਂ ਨਾ ਕਰਾਂ। ਸੇਵਟ ਭਾਗੀ ਜਿਨ ਤੁਮ ਜਾਣੇ, ਭਾਗਾਂ ਵਾਲੇ ਨੇ ਜਿਨ੍ਹਾਂ ਨੇ ਤੈਨੂੰ ਸਮਝੇ, ਵਾਹਿਗੁਰੂ ਜੀ ਜਿਨ੍ਹਾਂ ਨੇ ਤੈਨੂੰ ਜਾਣੇ ਆ। ਭਾਗਾਂ ਵਾਲੇ ਰਹਿੰਦੇ ਤਾਂ ਸਾਰਿਆਂ ਵਿੱਚ ਹੁੰਦੇ, ਉਹ ਸੰਸਾਰੀ ਕਿਸਮ ਦੇ ਹੀ ਨੇ, ਸਭ ਕੇ ਮੱਧ ਅਲਿਪਤ ਨਿਰਵਾਣੇ, ਪਰ ਲੋਕਾਂ ਚ ਰਲਦੇ ਨਹੀਂ। ਗੁਰਮੁਖ ਦੀ ਕੀ ਗੱਲ ਹੈ, ਉਹ ਰਹਿੰਦਾ ਲੋਕਾਂ ਵਿੱਚ ਹੀ ਹੈ, ਖਾਂਦੇ ਲੋਕ ਵੀ ਨੇ ਉਹ ਵੀ ਖਾਂਦਾ, ਤੁਰਦੇ ਲੋਕ ਵੀ ਨੇ ਉਹ ਵੀ ਤੁਰਦਾ, ਸੌਂਦੇ ਲੋਕ ਵੀ ਨੇ ਉਹ ਵੀ ਸੌਂਦਾ, ਲੋਕ ਵੀ ਬੋਲਦੇ ਨੇ ਗੁਰਮੁਖ ਵੀ ਬੋਲਦਾ, ਲੋਕ ਵੀ ਕਮਾਉਂਦੇ ਨੇ ਗੁਰਮੁਖ ਵੀ ਕਮਾਉਂਦਾ। ਰਹਿੰਦਾ ਸਾਰਿਆਂ ਦੇ ਵਿੱਚ ਹੈ, ਲੇਕਿਨ ਵੱਖਰੀ ਤਰ੍ਹਾਂ ਦਾ। ਲੋਕ ਖਾਂਦੇ ਨੇ ਸਵਾਦਾਂ ਪਿੱਛੇ, ਉਹ ਖਾਂਦਾ ਹੈ ਸਰੀਰ ਨੂੰ ਚਾਲੂ ਰੱਖਣ ਵਾਸਤੇ, ਜਿਉਂਦੇ ਰਹਿਣ ਵਾਸਤੇ। ਕੁਝ ਲੋਕ ਹੁੰਦੇ ਨੇ ਐਸੇ ਵੀ ਜਿਹੜੇ ਖਾਣ ਵਾਸਤੇ ਹੀ ਜਿਉਂਦੇ ਨੇ ਤੇ ਖਾਂਦੇ ਖਾਂਦੇ ਹੀ ਮਰ ਜਾਂਦੇ ਨੇ। ਖਾਣ ਵਾਸਤੇ ਗੁਰਮੁਖ ਜਿਉਂਦਾ, ਇਹਨਾਂ ਕੋ ਖਾਂਦਾ ਹੈ ਅਲਪ ਆਹਾਰ, ਸੁਲਪ ਸੀ ਨਿੰਦਰਾ, ਉਹਨਾਂ ਕੋ ਸੌਂਦਾ ਜਿੰਨਾ ਕੋ ਸਰੀਰ ਨੂੰ ਜ਼ਰੂਰਤ ਹੈ। ਲੋਕ ਸੁੱਤੇ ਤੇ ਉੱਠਦੇ ਹੀ ਨਹੀਂ, ਫਿਰ ਉਠਾਉਣੇ ਮੁਸ਼ਕਲ ਹੋ ਜਾਂਦੇ ਨੇ। ਉਹ ਸੌਂਦਾ ਇਤਨਾ ਕੁ ਕਿ ਸੁੱਤਿਆਂ ਵੀ ਵਾਗਰੂ ਵਾਗਰੂ ਕਰਦਾ ਰਹੇ ਤੇ ਅੰਮ੍ਰਿਤ ਵੇਲੇ ਦਾ ਕਦੇ ਉਹ ਖੁੰਝਣ ਵਾਲਾ ਨਾ ਬਣੇ, ਅੰਮ੍ਰਿਤ ਵੇਲਾ ਉਹ ਸੰਭਾਲਦਾ ਹੈ। ਇਹੋ ਜਿਹਾ ਜਪੀ ਤਪੀ ਹੱਠੀ ਲੋਕ ਜਿਹੜੇ ਮਨ ਨਾਲ ਜੂਝਦੇ ਹੋ, ਸਰੀਰ ਨੂੰ ਚੰਗੀ ਕਿਰਤ ਵਿੱਚ ਲਾ ਕੇ, ਲੋਕ ਵੀ ਕਮਾਉਂਦੇ ਨੇ, ਗੁਰਮੁਖ ਕਮਾਉਂਦਾ। ਲੋਕ ਹੇਰਾ ਫੇਰੀ ਨਾਲ ਕਮਾਉਂਦੇ ਨੇ, ਗਲਤ ਪਾਸੇ ਉਡਾਉਂਦੇ ਨੇ। ਗੁਰਮੁਖ ਸੱਚੀ ਸੁੱਚੀ ਨੀਅਤ ਨਾਲ ਧਰਮ ਦੀ ਕਿਰਤ ਕਰਕੇ ਕਮਾਉਂਦਾ ਹੈ, ਭਾਗ ਲੱਗਦੇ ਨੇ ਤੇ ਚੰਗੇ ਪਾਸੇ ਵਰਤਦਾ। ਗੁਰਮੁਖ ਰਹਿੰਦਾ ਸੰਸਾਰ ਵਿੱਚ ਹੈ, ਜੁਗਤ ਵੱਖਰੀ, ਸਭ ਕੇ ਮੱਧੇ ਅਲਿਪਤ ਨਿਰਬਾਣੇ, ਸਾਧ ਕੇ ਸੰਗ ਉਨ ਭਵਜਲ ਤਰਿਆ। ਉਹ ਸੰਸਾਰ ਤੋਂ ਪਾਰ ਉਤਰਨ ਵਾਲੇ ਨੇ ਜਿਨ੍ਹਾਂ ਨੇ ਇਸ ਕਿਸਮ ਦਾ ਬੇੜਾ ਬਣੇ, ਗੁਰਮੁਖਤਾਈ ਦਾ ਬੇੜਾ ਜਿਨ੍ਹਾਂ ਨੇ ਬਣੇ। ਸਗਲ ਦੂਤ ਉਨ ਸਾਧੇ ਜੀਓ, ਜਿਹੜੇ ਇਹਦੇ ਤਰਨ ਵਿੱਚ ਰੁਕਾਵਟ ਬਣਨ ਵਾਲੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਡੋਬੂ ਪਾਉਂਦੇ ਨੇ, ਡੋਬਦੇ ਇਹ ਉਹਨਾਂ ਨੂੰ ਪਛਾੜਦਾ ਹੋਇਆ ਤਰਦਾ ਤੁਰਿਆ ਜਾਂਦਾ। ਸਗਲ ਦੂਤ ਉਨ ਸਾਧੇ ਜੀ, ਤੇਰੀ ਸ਼ਰਨ ਤੇਰੇ ਪ੍ਰਵਾਸੇ, ਪੰਚ ਦੁਸ਼ਟ ਲੈ ਸਾਧੇ, ਉਹ ਸਾਧ ਲੈਂਦੇ ਇਹਨਾਂ ਨੂੰ ਕਾਬੂ ਕਰ ਲੈਂਦੇ, ਤੇਰੇ ਆਸਰੇ ਤੇਰੀ ਚਰਨ ਸ਼ਰਨ ਚ ਬੈਠ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਵਸੀਕਰਨ ਕਰ ਲੈਂਦੇ ਨੇ, ਉਹਨਾਂ ਨੂੰ ਕਾਬੂ ਕਰ ਲੈਂਦੇ।
सगल दूत उन साधे जी तिनकी उनकी शरण भरिया मन मेरा। मैं उन्हां दी चरण शरण पैंदा हां जिन्हां ने प्रभु दरबार विचों गुरु की जुगत अनुसार कुछ पाया है। जो पाया है वह कुछ मैं भी हिस्सा लैण वास्ते उहदे चों प्रसाद मात्र लैण वास्ते तिनकी शरण भरिया मन मेरा। मान तान तज मोह अंधेरा कादे वास्ते अपना मान छड के हंकार छड के निम्रता नाल भर के मैं उन्हां दी चरण शरण पिया कि नाम दान दीजे नानको। मैनू भी उह कुछ जो तुहाडे कोल है जो तुसा व्या जिया मेरी भी चोरी पा। तिस प्रभ अगम आगाध जियो अगम आगाध वाहिगुरु का नाम मेरी चोरी पा। ते जिन्हां ने लैणा है ना वो लभदे फिरदे कौन है जिसते पले है कौन है जो व्याज रहा है कौन है जो कमा रहा है कौन है जो जप तप दे नाल इस वस्तु नू हट करके मेहनत करके आ संसार दी वस्तु भी मेहनत करके प्राप्त होंदी सिर मार के लभदी। संसार दा पदार्थ जो है बंदे नू मेहनत कीते बिना नहीं लभदा। कोई दिमागी मेहनत कर लैंदा कोई शरीरक मेहनत कर लैंदा ते धर्म दे बारे जे कोई भुलेखा लैके बैठा भी बिना कीते मेरे धर्मी होने की गल बन जाएगी नहीं बन। मेहनत करनी पे संसारियों का कई का दिमाग चलता कई हाथ चलते लेकिन धर्म में दोवें चलने सुरत भी चलेगी शरीर भी चलेगा। जे दोवें नहीं चलेंगे तो धर्म अधूरा रह जाएगा। शरीर भी चलना है तो मन भी चलना है। जिसल मन ते शरीर दोवें चलते ने मनुख के अंदर धर्म फलना शुरू हो जाता। जिन्हां लोगों को फलदा फुलदा धर्म है उन्होंने कोलो जाच लैण वास्ते प्रेरणा

ਚਰਨ ਵਿੱਚੋਂ ਮਿਲ ਜਾਣਾ, ਮਿਟ ਕੇ ਮਿਲਣਾ, ਹਉ ਮਿਟਾ ਕੇ ਮਿਲਣਾ, ਨਿਰਮਾਣ ਹੋ ਕੇ ਮਿਲਣਾ। ਬਲਕਿ ਭਗਤ ਰਵਿਦਾਸ ਜੀ ਤਾਂ ਕਹਿੰਦੇ ਨੇ, ਮੇਰੀ ਪ੍ਰੀਤ ਗੋਬਿੰਦ ਸਿਉ ਜਿਣਕ ਹਟੇ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੇ, ਜ਼ਿੰਦਗੀ ਦੇ ਕੇ ਲਈ, ਅਸਾਂ ਵੀ ਤਾਂ ਸਾਡੇ ਵੱਡਿਆਂ ਨੇ ਸਿਰ ਦੇ ਕੇ ਸਰਦਾਰੀ ਲਈ। ਕਿੰਨਾ ਮੁੱਲ ਹੈ ਇਸਦਾ। ਕਬੀਰ ਜੀ ਕੋਲ ਆਇਆ ਸੀ ਕੋਈ ਪ੍ਰੇਮੀ, ਕਹਿਣ ਲੱਗਾ ਜੀ ਮੈਨੂੰ ਵੀ ਨਾਮ ਦੇ ਦੇ, ਭਗਤੀ ਮੇਰੀ ਵੀ ਝੋਲੀ ਪਾ ਦੇ। ਤੇ ਭਗਤ ਜੀ ਟੋਕਾ ਤਿੱਖਾ ਕਰਨ ਲੱਗ, ਛੁਰਾ ਤਿੱਖਾ ਕਰਨ ਲੱਗ ਪਏ। ਕਹਿੰਦਾ ਭਗਤ ਜੀ ਮੇਰਾ ਕੰਮ ਕਰ ਦਿਓ, ਆ ਪਹਿਲਾਂ ਪਹਿਲਾਂ ਮੈਨੂੰ ਭਗਤੀ ਦੇ ਦਿੰਦੇ, ਫਿਰ ਤੁਸੀਂ ਆਪਣੇ ਕੰਮ ਲੱਗੇ ਰਹਿੰਦੇ, ਮੈਂ ਜਾਣਾ ਸੀ। ਭਗਤ ਜੀ ਕਹਿੰਦੇ ਨੇ ਤੇਰਾ ਹੀ ਕੰਮ ਕਰਨੇ। ਇਹ ਮਹਾਰਾਜ ਮੇਰਾ ਕੰਮ ਥੋੜਾ ਪੈ ਕਰਦੇ, ਤੁਸੀਂ ਤਾਂ ਟੋਕਾ ਤਿੱਖਾ ਪੈ ਕਰਦੇ। ਕਹਿਣ ਲੱਗੇ ਤੇਰਾ ਸਿਰ ਲਵਾਂਗੇ ਤੇ ਨਾਮ ਦੇ ਦੇਵਾਂਗੇ। ਕਹਿਣ ਲੱਗਾ ਫਿਰ ਮੈਂ ਕਰਨਾ ਕੀ, ਜਦ ਸਿਰ ਹੀ ਦੇ ਦਿੱਤਾ। ਕਹਿਣ ਲੱਗੇ ਫਿਰ ਤੂੰ ਕੀ ਸਮਝਣਾ, ਗੱਲੀ ਬਾਤੀ ਮਿਲ ਜਾਏਗਾ, ਰੁਪਈਆਂ ਨਾਲ ਮਿਲ ਜਾਏਗਾ, ਮੁੱਲ ਵਿਕਣ ਵਾਲੀ ਚੀਜ਼ ਹੈ ਗੁਰਮੁਖਾ, ਇਹ ਤਾਂ ਭਾਈ ਆਪਣਾ ਆਪਾ ਦੇ ਕੇ ਮਿਲਣ ਵਾਲੀ ਚੀਜ਼ ਹੈ। ਔਰ ਜਿਹੜਾ ਸਿਰ ਦੇਣਾ ਹੈ ਨਾ, ਇਹਦਾ ਮਤਲਬ ਹੀ ਇਹ ਹੈ ਕਿ ਮਨ ਕੀ ਮਤ ਤਿਆਗ ਕੇ ਗੁਰੂ ਕੀ ਮਤ ਲੈ ਲੈਣ, ਹਉਮੈ ਤਿਆਗ ਕੇ ਨਿਮਰਤਾ ਨੂੰ ਧਾਰਨ ਕਰ ਲੈਣਾ ਤੇ ਗੁਰਮੁਖਾਂ ਦੇ ਸਾਹਮਣੇ, ਗੁਰੂ ਦੇ ਸਾਹਮਣੇ, ਪ੍ਰਭੂ ਦੇ ਸਾਹਮਣੇ ਮਾਨ ਤਾਣ ਤਜ ਮੋਹ ਅੰਧੇਰਾ।

ਗੁਰੂ ਘਰ ਦੇ ਵੇਦ ਵਿਆਸ ਆਪ ਦੱਸਦੇ ਹਨ ਕਿ ਵਾਹਿਗੁਰੂ ਅੱਖਰ ਚਾਰ ਅਕਸ਼ਰਾਂ ਨਾਲ ਮਿਲ ਕੇ ਬਣੇ। ਪਹਿਲਾ ਅੱਖਰ ਜੋ ਹੈ ਵਾਹ, ਦੂਸਰਾ ਅੱਖਰ ਹਾ, ਤੀਸਰਾ ਗਾ, ਚੌਥਾ ਰਾ।

ਆਖਿਆ ਚਾਰੇ ਅਕਸ਼ਰਾਂ ਨੂੰ ਮਿਲਾ ਕੇ ਵਾਹਿਗੁਰੂ ਦਾ ਮੰਤਰ ਬਣੇ। ਸਾਧ ਸੰਗਤ ਬੋਲੋ ਸ੍ਰੀ। ਜੋ ਕਲ ਯੁਗ ਦੇ ਸਮੇਂ ਵਾਹਿਗੁਰੂ ਦਾ ਜਾਪ ਕਰੇਗਾ ਉਹ ਚਾਰੇ ਯੁਗਾਂ ਦੇ

ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਉਸ ਕਰਤਾ ਪੁਰਖ ਵਾਹਿਗੁਰੂ ਦੇ ਰੂਬਰੂ ਹੋ ਕੇ ਸਨਮੁਖ ਹੋ ਕੇ ਸਾਡੇ ਭਲੇ ਵਾਸਤੇ ਅਰਦਾਸ ਕਰਦੇ ਨੇ। ਰੋਜ਼ ਹੀ ਪਾਠ ਕਰਦੇ ਹਾਂ ਚੌਪਈ ਸਾਹਿਬ ਦਾ। ਇਸ ਵਿੱਚੋਂ ਕੁਛ ਪਦ ਕੀਰਤਨ ਰੂਪ ਵਿੱਚ ਆਓ, ਸਾਰੇ ਜੁੜ ਕੇ ਕਰੋ ਅਰਦਾਸ।

ਜੀ ਇੱਕ ਬਹੁਤ ਕਮਾਲ ਦੀ ਗੱਲ ਕਰਦੇ ਹਾਂ। ਸੱਪ ਡੰਗ ਮਾਰ ਦੇਵੇ, ਕਹਿੰਦੇ ਨੇ ਲੋਕ ਸੱਪ ਤੋਂ ਬਚਣ ਦੀ ਕੋਸ਼ਿਸ਼ ਕਰਦੇ ਕਿ ਸੱਪ ਦਾ ਡੰਗਿਆ ਹੋਇਆ ਮਨੁੱਖ ਬਚ ਨਹੀਂ ਸਕਦਾ, ਪਰ ਫਰਮਾਉਂਦੇ ਨੇ ਹੋ ਸਕਦਾ ਸੱਪਾਂ ਦੇ ਵੀ ਡੰਗ ਦੇ ਵੀ ਜ਼ਹਿਰ ਦੇ ਮੰਤਰ ਹਨ, ਬਚ ਸਕਦੇ, ਪਰ ਜਿਸ ਨੂੰ ਪ੍ਰਭੂ ਦੇ ਵਿਛੋੜੇ ਦਾ ਡੰਗ ਲੱਗ ਜਾਏ, ਕਬੀਰ ਜੀ ਕਹਿੰਦੇ ਨੇ ਲਾਜ਼ਮੀ ਉਹ ਬੰਦਾ ਮਰ ਜਾਏ, ਪਰ ਵਿਛੋੜਾ ਮਹਿਸੂਸ ਹੋਵੇ ਸੀ ਪਖੰਡ ਨਾ ਕਰਦਾ ਫਿਰ। ਮਰਨ ਦਾ ਮਤਲਬ ਹੈ ਆਪਣੇ ਆਪ ਨੂੰ ਜਿੰਦਿਆਂ ਹੀ ਮਾਰ ਛੱਡਣਾ, ਜਿਸ ਨੂੰ ਆਖਿਆ ਮੋਹ ਮਰਨੇ ਕਾ ਚਾਅ, ਉਹ ਕੋਈ ਸਰੀਰ ਤਿਆਗਣ ਵਾਲੀ ਗੱਲ ਨਹੀਂ, ਪਰ ਹੋ ਸਬਨ ਕੀ ਰੇਂਡ ਕਰ, ਸਾਰਿਆਂ ਦੀ ਰੇਂਡ ਬਣ ਜਾਣਾ, ਇਤਨਾ ਆਪਣੇ ਆਪ ਨੂੰ ਮਾਰ ਛੱਡਣਾ। ਕਬੀਰ ਜੀ ਆਖਦੇ ਨੇ ਅਵਲ ਤੇ ਮਨੁੱਖ ਜ਼ਿੰਦਾ ਰਹਿ ਹੀ ਨਹੀਂ ਸਕਦਾ, ਪਰ ਜੇ ਸਿਆਣਾ ਬਣਿਆ ਹੋਇਆ ਤੇ ਫਿਰ ਉਸਦਾ ਤੇ ਕੋਈ ਇਲਾਜ ਨਹੀਂ, ਕੋਈ ਗੱਲ ਨਹੀਂ। ਪਰ ਕਬੀਰ ਜੀ ਇੱਕ ਗੱਲ ਹੋਰ ਆਖਦੇ ਨੇ, ਜੇ ਜ਼ਿੰਦਾ ਰਹਿ ਵੀ ਜਾਏਗਾ

ਗੁਰਸਿੱਖਾਂ ਦਾ ਜੀਵਨ ਲੱਭਦੇ ਹਾਂ। ਗੁਰਸਿੱਖਾਂ ਦੇ ਜੀਵਨ ਨੂੰ ਬਿਆਨ ਕਰਕੇ ਭਾਈ ਸਾਹਿਬ ਗੁਰਦਾਸ ਜੀ ਫਰਮਾ ਰਹੇ ਹਨ ਕਿ ਐਸੇ ਗੁਰਸਿੱਖਾਂ ਦਾ ਮੈਂ ਕਿਵੇਂ ਸਤਿਕਾਰ ਕਰਾਂ, ਮੈਂ ਆਪਣੇ ਧਨ ਭਾਗ ਸਮਝਾਂਗਾ ਜੇ ਮੇਰੇ ਤਨ ਦੇ ਚਮੜੇ ਦੇ ਜੋੜੇ ਬਣਨ ਤੇ ਐਸੇ ਗੁਰਸਿੱਖ ਪਹਿਰਨ ਜਿਨ੍ਹਾਂ ਦਾ ਇਹ ਜੀਵਨ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਜਾਏ ਅੰਦਰ ਦਰਿਆਏ ਨਵੰਦੇ, ਸਹਿਜ ਸਮਾਧ ਅਗਾਧ ਵਿੱਚ ਇੱਕ ਮਨ ਹੋਏ ਗੁਰ ਜਾਪ ਜਪੰਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਜੋ ਸਵਾਸ ਸਵਾਸ ਬੰਦਗੀ ਕਰਨ ਵਾਲੇ ਸਨ, ਅਨੇਕਾਂ ਭੁੱਲਿਆਂ ਭਟਕਿਆਂ ਨੂੰ ਗੁਰੂ ਨਾਨਕ ਦੇ ਦਰ ਨਾਲ ਜੋੜਨ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਹਿੱਸਾ ਹੈ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਜਿੱਥੇ ਸਾਡੇ ਕਲਯੁਗੀ ਜੀਵਾਂ ਨੂੰ ਤਾਰਨ ਹਿੱਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ, ਉਹਦੇ ਲਿਖਾਰੀ ਭਾਈ ਸਾਹਿਬ ਭਾਈ ਗੁਰਦਾਸ ਜੀ ਹਨ। ਸਿੱਖ ਜਗਤ ਦੇ ਵੇਦ ਵਿਆਸ ਹੁੰਦੇ ਹੋਏ ਵੀ ਆਪ ਦਾ ਕਿਤਨਾ ਮਨ ਨਿਰਮਲ ਹੈ, ਕਿਤਨੀ ਨਿਮਰਤਾ ਹੈ ਆਪ ਦੇ ਹਿਰਦੇ ਵਿੱਚ। ਜਦੋਂ ਆਪ ਨੂੰ ਪੁੱਛਿਆ ਗਿਆ, ਕਿਉਂਕਿ ਜੋ ਵੀ ਮਹਾਨ ਹਸਤੀਆਂ ਸੰਸਾਰ ਤੇ ਆਉਂਦੀਆਂ ਹਨ ਉਹਨਾਂ ਨੂੰ ਪੁੱਛ ਲਿਆ ਜਾਂਦਾ ਬਈ ਜਦੋਂ ਆਪ ਦਾ ਸਰੀਰ ਸ਼ਾਂਤ ਹੋਵੇ ਤਾਂ ਕਿਵੇਂ ਕਰਨਾ ਹੈ। ਕੁਝ ਮਹਾਂਪੁਰਖ ਕਹਿ ਜਾਂਦੇ ਹਨ ਸਾਡਾ ਸਰੀਰ ਜਲ ਪ੍ਰਵਾਹ ਕਰ ਦੇਣਾ, ਕੁਝ ਕਹਿ ਜਾਂਦੇ ਹਨ ਅਗਨ ਭੇਟ ਕਰ ਦੇਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁੱਛਿਆ ਗਿਆ ਕਿ ਜਦੋਂ ਆਪ ਦਾ ਸਰੀਰ ਸ਼ਾਂਤ ਹੋਵੇ ਕਿਵੇਂ ਕਰਨਾ ਹੈ, ਤਾਂ ਭਾਈ ਸਾਹਿਬ ਕਹਿੰਦੇ ਹਨ ਨੱਖ ਸਿਸ ਲੋ ਸਗਲ ਅੰਗ ਰੋਮ ਰੋਮ ਕਰ ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀ। ਭਾਈ ਸਾਹਿਬ ਕਹਿੰਦੇ ਹਨ ਕਿ ਪੈਰ ਤੋਂ ਲੈ ਕੇ ਸਿਰ ਤੱਕ ਮੇਰੇ ਸਰੀਰ ਦੇ ਟੁਕੜੇ ਕਰਕੇ ਗੁਰੂ ਕੇ ਸਿੱਖਾਂ ਦੇ ਚਰਨਾਂ ਤੋਂ ਵਾਰ ਦੇਣਾ। ਤੇ ਫਿਰ ਇੱਥੇ ਹੀ ਬਸ ਨਹੀਂ, ਉਹਨਾਂ ਟੁਕੜਿਆਂ ਨੂੰ ਜਲਾ ਲੈਣਾ, ਹੱਡੀਆਂ ਰਾਖ ਨਹੀਂ ਹੋਣਗੀਆਂ, ਮੇਰੇ ਤੇ ਪਰਉਪਕਾਰ ਕਰਨਾ, ਮੇਰੀਆਂ ਹੱਡੀਆਂ ਨੂੰ ਪੀਸ ਲੈਣਾ। ਤੇ ਫਿਰ ਮੈਂ ਪਵਨ ਅੱਗੇ ਬੇਨਤੀ ਕਰਾਂਗਾ, ਐ ਪਵਨ ਮੇਰੇ ਸਰੀਰ ਦੀ ਰਾਖ ਨੂੰ ਚਾਰੇ ਹੀ ਦਿਸ਼ਾ ਵੱਲ ਉਡਾ ਕੇ ਲੈ ਚੱਲ। ਜਿੱਥੇ ਜਿੱਥੇ ਵੀ ਕੋਈ ਗੁਰੂ ਕਾ ਸਿੱਖ ਸਤ ਸੰਗਤ ਵੱਲ ਜਾ ਰਿਹਾ ਹੈ ਨਾ, ਐ ਪਵਨ ਮੇਰੇ ਸਰੀਰ ਦੀ ਰਾਖ ਨੂੰ ਉਸ ਦੇ ਕਦਮਾਂ ਥੱਲੇ ਪਾਈ ਜਾਵੀਂ। ਤੇ ਜਦੋਂ ਉਸ ਰਾਖ ਤੇ ਗੁਰੂ ਕਾ ਸਿੱਖ ਕਦਮ ਰੱਖੇਗਾ, ਉਹ ਰਾਖ ਉੱਡ ਕੇ ਉਸਦੇ ਜੋੜਿਆਂ ਨੂੰ ਲੱਗ ਜਾਵੇਗੀ। ਭਾਈ ਸਾਹਿਬ ਕਹਿੰਦੇ ਹਨ ਫਿਰ ਮੈਂ ਰਾਖ ਰੂਪ ਹੋ ਕੇ ਉਸ ਗੁਰਸਿੱਖ ਅੱਗੇ ਬੇਨਤੀ ਕਰਾਂਗਾ, ਐ ਗੁਰੂ ਕੇ ਲਾਲ ਮੇਰੇ ਸਰੀਰ ਦੀ ਰਾਖ ਨੂੰ ਆਪਣੇ ਜੋੜਿਆਂ ਨਾਲੋਂ ਲਾਵੀ ਨਾ, ਕਿਉਂਕਿ ਤੇਰੇ ਕਦਮ ਸਤ ਸੰਗਤ ਵੱਲ ਜਾਂਦੇ ਹਨ, ਤੇਰੇ ਕਦਮ ਪਰਉਪਕਾਰ ਲਈ ਉੱਠਦੇ ਹਨ, ਤੇਰੇ ਕਦਮ ਗੁਰੂ ਵੱਲ ਤੁਰਦੇ ਹਨ, ਇਸ ਲਈ ਮੇਰੇ ਸਰੀਰ ਦੀ ਰਾਖ ਨੂੰ ਆਪਣੇ ਜੋੜਿਆਂ ਨਾਲੋਂ ਲਾਵੀ ਨਾ। ਹੋ ਸਕਦਾ ਤੇਰੇ ਜੋੜਿਆਂ ਦਾ ਸਦਕਾ ਹੀ ਮੇਰੇ ਪਾਪੀ ਦਾ ਉਧਾਰ ਹੋ ਜਾਵੇ। ਨੱਖ ਸਿਸ ਲਓ ਸਗਲ ਅੰਗ ਰੋਮ ਰੋਮ ਕਰ ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਏ, ਅਗਨ ਜਲਾਏ ਫੁੱਨ ਪੀਸਨ ਪਿਸਾਏ ਤਾਹੇ ਲੈ ਉਡੇ ਪਵਨ ਹੋਏ ਅਨਕ ਪਰਕਾਰੀਏ, ਜਤ ਕਤ ਸਿੱਖ ਪੱਗ ਧਰੇ ਗੁਰ ਪੰਥ ਪ੍ਰਾਂਤ ਤਾਹੂ ਤਾਹੂ ਮਾਰਗ ਮੇ ਭਸਮ ਕੋ ਡਾਰੀਏ, ਤਹ ਪਦ ਪਾਦਿਕ ਚਰਨ ਲਿਵ ਲਾਗੀ ਰਹੇ, ਦਇਆ ਕੇ ਦਿਆਲ ਮੋਹਿ ਪਤਿਤ ਉਧਾਰੀਏ। ਇਹ ਤਰਲਾ ਭਾਈ ਸਾਹਿਬ ਗੁਰੂ ਅੱਗੇ ਨਹੀਂ ਕਰ ਰਹੇ, ਗੁਰੂ ਕੇ ਸਿੱਖ ਅੱਗੇ ਕਰ ਰਹੇ ਹਨ। ਗੁਰੂ ਦੇ ਨਾਲ ਤਾਂ ਪਤਾ ਨਹੀਂ ਕਿਤਨੀ ਕੁ ਉਹਨਾਂ ਦੀ ਪ੍ਰੀਤੀ ਹੋਵੇਗੀ,
ਜੋ ਇਸ ਰਚਨਾ ਤੋਂ ਬਿਆਨ ਨਹੀਂ ਹੋ ਸਕਦੀ। ਇਹ ਤਰਲਾ ਗੁਰੂ ਕੇ ਸਿੱਖ ਅੱਗੇ ਕਰਦੇ ਹਨ। ਐ ਗੁਰੂ ਕੇ ਸਿੱਖ, ਐ ਗੁਰੂ ਕੇ ਲਾਲ, ਤੇਰੇ ਕਦਮ ਸਤ ਸੰਗਤ ਵੱਲ ਜਾਂਦੇ ਹਨ। ਮੇਰੇ ਸਰੀਰ ਦੀ ਰਾਖ ਨੂੰ ਆਪਣੇ ਜੋੜਿਆਂ ਨਾਲੋਂ ਲਾਵੀ ਨਾ, ਹੋ ਸਕਦਾ ਤੇਰੇ ਜੋੜਿਆਂ ਦਾ ਸਦਕਾ ਮੇਰੇ ਪਾਪੀ ਦਾ ਵੀ ਉਧਾਰ ਹੋ ਜਾਵੇ। ਸੋ ਇਹਨਾਂ ਤੁਕਾਂ ਤੋਂ ਸਾਨੂੰ ਭਾਈ ਸਾਹਿਬ ਨੇ ਨਿਮਰਤਾ ਦੀ ਪ੍ਰੇਰਨਾ ਕੀਤੀ ਕਿ ਕਿਵੇਂ ਗੁਰਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ, ਇਸ਼ਨਾਨ ਕਰਕੇ, ਸਤਸੰਗਤ ਵਿੱਚ ਜਾ ਕੇ ਨਾਮ ਜਪਦਿਆਂ, ਸੇਵਾ ਕਰਦਿਆਂ, ਪਰਉਪਕਾਰ ਕਰਦਿਆਂ ਵੀ ਗੁਰੂ ਕੇ ਸਿੱਖ ਦੇ ਅੰਦਰ ਐਡੀ ਵੱਡੀ ਨਿਮਰਤਾ ਦੀ ਲੋੜ ਹੈ ਕਿ ਗੁਰੂ ਕਾ ਸਿੱਖ ਸਦਾ ਇਹੀ ਦਾਤ ਮੰਗੇ

ਸਾਰਾ ਸੰਸਾਰ ਸੌਂਦਾ ਹੈ ਪਰ ਮੈਂ ਕਿਵੇਂ ਸੌਵਾਂ। ਹਾਲੀ ਤੇ ਆਸ ਸੀ ਤੇਰੇ ਨਾਲ ਬੜਾ ਜੀਵਨ ਬਿਤਾਉਣਾ ਹੈ ਪਰ ਤੂੰ ਤਾਂ ਵਿੱਚ ਹੀ ਸਾਥ ਛੱਡ ਗਿਆ ਤੂੰ ਨਹੀਂ ਤਾਂ ਸਾਹਿਬ ਜੀ ਕਹਿੰਦੇ ਨੇ ਦੁਨੀਆ ਇੱਕ ਬੀਆਬਾਨ ਜੰਗਲ ਲੱਗਦਾ ਤੇ ਉਹ ਮਾਂ ਜਿਹਦਾ ਪੁੱਤ ਨਾ ਰਵੇ ਉਹਦਾ ਜੀਵਨ ਕੈਸਾ। ਕਹਿੰਦੇ ਨੇ ਇੱਕ ਵਾਰੀ ਹਿੰਦੁਸਤਾਨ ਦਾ ਬਾਦਸ਼ਾਹ ਜਿਹਦਾ ਨਾਮ ਅਕਬਰ, ਅਕਬਰ ਦੀ ਜਦੋਂ ਮਾਂ ਮਰੀ ਅਕਬਰ ਬੜਾ ਰੋਇਆ। ਦਰਬਾਰੀ ਕਹਿਣ ਲੱਗੇ ਬਾਦਸ਼ਾਹ ਤੂੰ ਕਿਉਂ ਰੋਣਾ ਹੈ, ਤੂੰ ਹਿੰਦੁਸਤਾਨ ਦਾ ਬਾਦਸ਼ਾਹ ਹੈ, ਜਹਾਂ ਪਨਾ ਆਲੀ ਜਾ ਦਿਲੇ ਇਲਾਹੀ ਸ਼ਹਿਨਸ਼ਾਹ। ਅਨੇਕਾਂ ਨਾਮਾਂ ਨਾਲ ਦੁਨੀਆ ਤੁਹਾਨੂੰ ਯਾਦ ਕਰਦੀ ਸਲਾਮ ਕਰਦੀ ਤੁਸੀਂ ਕਿਉਂ ਰੋਂਦੇ। ਅਕਬਰ ਬਾਦਸ਼ਾਹ ਨੇ ਬੜੀ ਕਮਾਲ ਦੀ ਗੱਲ ਕਹੀ, ਕਹਿਣ ਲੱਗਾ ਬਾਦਸ਼ਾਹ ਕਹਿਣ ਵਾਲੇ ਸ਼ਹਿਨਸ਼ਾਹ ਕਹਿਣ ਵਾਲੇ ਤਾਂ ਬਹੁਤ ਨੇ ਪਰ ਇੱਕੋ ਹੀ ਸੀ ਮੇਰੀ ਮਾਂ ਜਿਹੜੀ ਕਿਹਾ ਕਰਦੀ ਸੀ ਵੇ ਅਕਬਰਾ। ਹੁਣ ਇਸ ਕਰਕੇ ਰੋਣਾ ਕਿ ਵੇ ਅਕਬਰਾ ਕਹਿ ਕੇ ਕੌਣ ਬੁਲਾਏਗੀ, ਕਿਉਂ ਜਦ ਮਾਂ ਕਹਿੰਦੀ ਸੀ ਵੇ ਅਕਬਰਾ ਤਾਂ ਮੇਰਾ ਮਨ ਖੁਸ਼ੀ ਨਾਲ ਝੂਮ ਉੱਠਦਾ ਸੀ। ਜੋ ਮਾਂ ਦੀ ਝਿੜਕ ਵਿੱਚ ਵੀ ਆਨੰਦ ਹੈ ਉਹ ਦੁਨੀਆ ਦੀ ਸਲਾਮਾਂ ਵਿੱਚ ਨਹੀਂ।

ਪੂਰ ਕਰ ਦਿੰਦੀ। ਇਸੇ ਵਾਸਤੇ ਕਿਹਾ ਕਿ ਮਾਂ ਬਾਪ ਨਿਆਮਤ ਨੇ, ਵਿਛੋੜਾ ਕਿਸੇ ਦਾ ਵੀ ਪਵੇ, ਵਿਛੋੜਾ ਸਹਿਣਾ ਬੜਾ ਔਖਾ ਹੈ। ਮਾਂ ਮਰੇ, ਪਿਓ ਮਰੇ, ਪੁੱਤਰ ਮਰੇ, ਪਤਨੀ ਮਰੇ ਚਾਹੇ ਪਤੀ ਮਰੇ, ਪਰ ਸਾਹਿਬ ਜੀ ਕਹਿੰਦੇ ਨੇ ਇਹ ਵੀ ਸੱਚ ਹੈ, ਮਰਨਾ ਜ਼ਰੂਰ ਹੈ, ਇਹ ਵੀ ਸੱਚ ਹੈ ਕਿ ਦੁੱਖ ਸਹਿਣਾ ਬੜਾ ਔਖਾ ਹੈ। ਇਸੇ ਵਾਸਤੇ ਇਹ ਬਾਣੀ ਦਿੱਤੀ ਹੈ ਕਿ ਪਰਮੇਸ਼ਵਰ ਦਾ ਸਿਮਰਨ ਕਰੋ, ਦੁਨੀਆਂ ਨੂੰ ਨਾਸ਼ਵਾਨ ਸਮਝੋ ਤਾਂ ਕਿ ਇਸ ਦੁੱਖ ਨੂੰ ਤੁਸੀਂ ਸਹਿ ਸਕੋ, ਇਹ ਸਮਝ ਸਕੋ। ਇਹ ਹੁਕਮ ਸੀ, ਜਿਹੜਾ ਆਇਆ ਉਹਨੇ ਜਾਣਾ ਜ਼ਰੂਰ ਹੈ, ਇੱਕ ਦਿਨ ਅਸੀਂ ਵੀ ਜਾਣਾ ਹੈ।

ਸਾਡਾ ਵੀ ਹੁਣ ਆਖਰੀ ਸਮਾਂ ਆ ਗਿਆ ਹੈ ਜੋਤੀ ਜੋਤ ਸਮਾਣ ਦਾ ਸਮਾਂ ਪਰ ਸਾਡੀ ਇੱਛਾ ਗੋਇੰਦਵਾਲ ਸਾਹਿਬ ਜਾ ਕੇ ਅਸੀਂ ਆਪਣਾ ਸਰੀਰ ਤਿਆਗੀਏ ਇਹ ਸੁਣਦੇ ਸਾਰ ਸਾਰੀਆਂ ਸੰਗਤਾਂ ਵੈਰਾਗ ਚ ਆ ਗਈਆਂ ਕਿ ਪਿਆਰੇ ਗੁਰੂ ਜੋਤੀ ਜੋਤ ਸਮਾ ਜਾਣਗੇ ਅਸੀਂ ਕਿਸ ਤਰ੍ਹਾਂ ਜੀਵਾਂਗੇ ਸਾਰੀ ਸੰਗਤ ਪਰਿਵਾਰ ਇਕੱਠੇ ਹੋ ਗਏ ਗੁਰੂ ਰਾਮਦਾਸ ਅੰਮ੍ਰਿਤ ਵੇਲੇ ਸੰਗਤਾਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਗੋਇੰਦਵਾਲ ਸਾਹਿਬ ਪਹੁੰਚੇ ਸ਼ਾਮ ਨੂੰ ਜਦੋਂ ਪਹੁੰਚੇ ਹੁਕਮ ਕੀਤਾ ਜਾਓ ਭਾਈ ਇਸ਼ਨਾਨ ਕਰੋ ਆਰਾਮ ਕਰੋ ਅਸਾਂ ਸਵੇਰੇ ਸਰੀਰ ਤਿਆਗਣਾ ਪਰ ਕਿਨੂੰ ਆਰਾਮ ਚੰਗਾ ਲੱਗਦਾ ਕਿਨੂੰ ਨੀਂਦਰ ਆਉਂਦੀ ਅੱਜ ਦੀ ਰਾਤ ਬੀਤ ਗਈ ਅੰਮ੍ਰਿਤ ਵੇਲਾ ਹੋਇਆ ਸਤਿਗੁਰਾਂ ਇਸ਼ਨਾਨ ਕੀਤਾ ਆਪਣੇ ਆਸਣ ਤੇ ਬੈਠ ਗਏ ਨੇ ਚਾਰ ਚੁਫੇਰੇ ਸੰਗਤ ਬੈਠੀ ਹੈ ਹੱਥ ਜੋੜ ਕੇ ਅੱਖਾਂ ਵਿੱਚ ਅਥਰੂ ਨੇ ਗੁਰੂ ਰਾਮਦਾਸ ਜੀ ਦੇ ਸੁਪਤਨੀ ਮਾਤਾ ਪਾਨੀ ਹੱਥ ਜੋੜ ਕੇ ਕਹਿਣ ਲੱਗੀ ਮੈਨੂੰ ਵੀ ਨਾਲ ਲੈ ਚਲੋ ਤੁਹਾਡੇ ਪਿੱਛੇ ਰਹਿ ਕੇ ਹੁਣ ਮੈਂ ਕੀ ਕਰਨਾ ਹੈ ਗੁਰੂ ਰਾਮਦਾਸ ਜੀ ਕਹਿਣ ਲੱਗੇ ਭਾਈ ਜੀਵਨ ਤੇ ਮੌਤ ਪਰਮੇਸ਼ਰ ਦੇ ਹੱਥ ਹੈ ਜੀਵਨ ਉਹ ਦਿੰਦਾ ਹੈ ਜੀਵਨ ਲੈਂਦਾ ਵੀ ਉਹ ਹੈ ਇਸ ਸਰੀਰ ਨੂੰ ਗਵਾਉਣ ਦਾ ਕਿਸੇ ਨੂੰ ਕੋਈ ਹੁਕਮ ਨਹੀਂ ਉਹਦਾ ਹੱਕ ਨਹੀਂ ਬਣਦਾ ਸਮਾਂ ਸਾਡਾ ਆਇਆ ਅਸਾਂ ਜੋਤੀ ਜੋਤ ਸਮਾਣਾ ਹੈ ਪਰ ਤੁਸਾਂ ਹਾਲੇ ਬੜੇ ਕੰਮ ਕਰਨੇ ਫਿਰ ਪਿਆਰ ਭਰੀ ਇੱਕ ਨਿਗਾਹ ਆਪਣੇ ਸੁਪੁੱਤਰ ਗੁਰੂ ਅਰਜਨ ਸਾਹਿਬ ਵੱਲ ਦੇਖਿਆ ਇੱਕ ਨਿਗਾਹ ਸਾਰੀ ਸੰਗਤ ਵੱਲ ਦੇਖਿਆ ਫਿਰ ਅੱਖਾਂ ਬੰਦ ਕਰ ਲਈਆਂ ਦੇਖਣ ਵਾਲਿਆਂ ਨੂੰ ਇਸ ਤਰ੍ਹਾਂ ਜਾਪਦਾ ਹੁਣੇ ਅੱਖਾਂ ਖੁੱਲਣਗੀਆਂ ਹੁਣੇ ਕੁਝ ਕਹਿਣਗੇ ਹੁਣੇ ਬੁੱਲ ਹਿੱਲਣਗੇ ਕੋਈ ਅੰਮ੍ਰਿਤ ਬਚਨ ਸੁਣਾਉਣਗੇ ਪਰ ਸਮਾਂ ਉਹ ਆ ਗਿਆ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਧੰਨ ਗੁਰੂ ਰਾਮਦਾਸ ਜੋਤੀ ਜੋਤ ਸਮਾ ਗਏ ਨੇ ਪਰ ਉਪਦੇਸ਼ ਕਰ ਗਏ ਕਿਸੇ ਨੇ ਰੋਣਾ ਨਹੀਂ ਕਿਉਂਕਿ ਰੋਣ ਦਾ ਲਾਭ ਕੋਈ ਨਹੀਂ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ ਰੋਣਾ ਨਹੀਂ ਪਰਮੇਸ਼ਰ ਦਾ ਕੀਰਤਨ ਕਰਨਾ ਹੈ ਸਿਮਰਨ ਕਰਨਾ ਹੈ ਤਾਂ ਕਿ ਸਿਮਰਨ ਸਦਕਾ ਵਿਛੜੀ ਰੂਹ ਨੂੰ ਪਰਮੇਸ਼ਰ ਅੱਲਾ ਦੇ ਚਰਨਾਂ ਵਿੱਚ ਜਗ੍ਹਾ ਮਿਲੇ ਇਹ ਉਪਦੇਸ਼ ਕਰ ਗਏ ਨੇ ਭਾਈ ਅਗਰ ਕੋਈ ਵਿਛੜ ਜਾਏ ਦੁਨੀਆਂ ਨਾ ਤਿਆਗਣਾ ਵਿਰਾਗ ਵਿੱਚ ਪੈ ਕੇ ਆਪਣਾ ਸਰੀਰ ਨਾ ਗਵਾ ਲੈਣਾ ਦੁਨੀਆਂ ਵਿੱਚ ਰਹਿਣਾ ਦੁਨੀਆਂ ਨੂੰ ਨਾਸ਼ਵਾਨ ਸਮਝਣਾ ਦੁਨੀਆਂ ਦੇ ਕੰਮ ਵੀ ਸਾਰੇ ਕਰਨੇ ਨੇ ਪਰ ਨਾਸ਼ਵਾਨ ਸਮਝ ਕੇ ਕਿਸੇ ਦਾ ਬੁਰਾ ਨਹੀਂ ਕਰਨਾ ਕਿਸੇ ਨਾਲ ਠੱਗੀ ਨਹੀਂ ਕਰਨੀ ਜੀਵਨ ਉੱਚਾ ਤੇ ਸੁੱਚਾ ਬਿਤਾਉਣਾ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਕਰਮ ਧਰਮ ਜੁਗਤ ਬਹੁ ਕਰਤਾ ਕਰਨੇ ਹਾਰ ਨਾ ਜਾਣੇ ਉਪਦੇਸ਼ ਕਰੇ ਆਪ ਨਾ ਕਮਾਵੇ ਤਤ ਸ਼ਬਦ ਨਾ ਪਛਾਣੇ ਨਾਂਗਾ ਆਇਆ ਨਾਂਗੋ ਜਾਸੀ ਜਿਉਂ ਹਸਤੀ ਖਾਕ ਛਾਣੇ ਸੰਤ ਸੱਜਣ ਸੁਣੋ ਸਭ ਮੀਤਾ ਝੂਠਾ ਏ ਪਸਾਰਾ ਮੇਰੀ ਮੇਰੀ ਕਰ ਕਰ ਡੁੱਬੇ ਖੱਪ ਖੱਪ ਮੋਏ ਗਵਾਰਾ ਗੁਰਮਿਲ ਨਾਨਕ ਨਾਮ ਤੇ ਆਇਆ ਸਾਚ ਨਾਮ ਨਿਸਤਾਰਾ ਇੱਕ ਨਾਮ ਨੇ ਨਿਸਤਾਰਾ ਕਰਨਾ ਅੱਜ ਦਾ ਇਹ ਕੀਰਤਨ ਆਪਾਂ ਸੁਣ ਕੇ ਆਪਣੇ ਮਨਾਂ ਵਿੱਚ ਇਹ ਧਾਰੀਏ ਇੱਕ ਦਿਨ ਮਰਨਾ ਹੈ ਤਾਂ ਕਿ ਜੀਵਨ ਸਫਲਾ ਕਰਕੇ ਜਾਈਏ।

You are listening to SeekNet Radio.

Come on, go.

ਸੁਗੜਤਾ ਤੇ ਸਿਆਣਪ ਦਾ ਤਲਕ ਚਲਾਕੀ ਨਾਲ ਨਹੀਂ ਹੈ। ਇਹਦੀ ਭਾਵਨਾ ਇਹ ਹੈ ਕਿ ਮਨੁੱਖ ਸਿਆਣਪ ਦੇ ਨਾਲ ਕਿਸੇ ਦਾ ਭਲਾ ਕਿੰਨਾ ਕੁ ਕਰ ਸਕਦਾ ਹੈ ਤੇ ਭਲਾ ਕਰਨ ਵਾਲੇ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰਾਨਾ ਕਿੰਨਾ ਕੁ ਕਰ ਸਕਦਾ। ਉਹਨੇ ਬੜੀ ਸਿਆਣਪ ਕੀਤੀ ਹੈ, ਬਿਨਾਂ ਮੰਗਿਆਂ ਮੈਨੂੰ ਇੰਨਾ ਕੁਝ ਦਿੱਤਾ ਹੈ ਜਿੰਨੇ ਦੀ ਮੈਨੂੰ ਲੋੜ ਸੀ। ਜੀਵਨ ਦਿੱਤਾ ਹੈ, ਮਾਂ ਬਾਪ ਦਿੱਤੇ ਨੇ, ਭਰਾ ਪੁੱਤਰ ਦਿੱਤੇ ਨੇ, ਸੱਜਣ ਦਿੱਤੇ ਨੇ, ਬਿਨਾਂ ਪੈਸਿਆਂ ਦੇ ਬਿਨਾਂ ਮੁੱਲ ਦੇ ਹਵਾ ਦਿੱਤੀ ਏ, ਪਾਣੀ ਦਿੱਤਾ ਏ, ਅੱਗ ਬਖਸ਼ੀ ਏ, ਕਿਤਨਾ ਕੁਝ ਕਿਆ ਵਰਤਦਾ ਹਾਂ ਉਸਦਾ। ਵੇਖਣ ਕੋ ਨੇਤਰ, ਸੁਣਨ ਕੋ ਕਰਨਾ, ਜਿਨ੍ਹਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਔਰ ਕਿੰਨੀ ਸਿਆਣਪ ਨਾਲ ਜੜਿਆ ਸਾਰਾ ਕੁਝ। ਹਸਤ ਕਮਾਵਣ, ਬਾਸਣ ਰਸਣਾ, ਛਕਣ ਛਕਾਉਣ ਵਾਸਤੇ ਜੀਵਾ, ਚਰਨ ਚੱਲਣ ਕੋ ਤੇ ਸਲਾਮਾ ਲੈਣ ਵਾਸਤੇ, ਗੁਰੂ ਚਰਨਾਂ ਤੇ ਝੁਕਣ ਵਾਸਤੇ ਮੇਰਾ ਸਿਰ ਵੀ ਬਖਸ਼ਿਸ਼ ਕੀਤਾ। ਇੰਨੀਆਂ ਬਖਸ਼ਿਸ਼ਾਂ ਕਰਨ ਵਾਲੇ ਮੇਰੇ ਸਾਹਿਬ, ਮੈਂ ਤੇਰੀ ਸਿਆਣਪ ਨੂੰ ਕਿਵੇਂ ਪਹੁੰਚਾਂ? ਤੇਰਾ ਧੰਨਵਾਦ ਕਰਨਾ ਚਾਹੀਦਾ। ਤੇ ਉਹ ਤਾਂ ਹੁੰਦਾ ਹੈ ਕਿ ਜੋ ਕੋਈ ਤੂੰ ਬਖਸ਼ਿਆ ਹੈ ਸਾਰਾ ਕੁਝ ਮੈਂ ਆਪਣਾ ਨਾ ਕਰਕੇ ਜਾਣਾ, ਤੇਰੀ ਦਾਤ ਕਰਕੇ ਜਾਣਾ ਤੇ ਤੇਰੇ ਅੱਗੇ ਅਰਪਣ ਕਰਨ ਦੀ ਵੀ ਅਕਲ ਆਵੇ। ਤਨ ਮਨ ਧਨ ਅਰਪੋ ਸਭ ਆਪਣਾ, ਕਵਨ ਸੁਮਤ ਜਿਤ ਹਰ ਹਰ ਜਪਣਾ। ਉਹ ਕਿਹੜਾ ਢੰਗ ਹੈ ਕਿ ਮੈਂ ਪ੍ਰਭੂ ਦੇ ਸਿਮਰਨ ਚ ਜੁਟ ਸਕਾਂ? ਉਹ ਇਹੀ ਹੈ ਕਿ ਤਨ ਮਨ ਧਨ ਗੁਰੂ ਨੂੰ ਅਰਪਣ ਕਰ ਦੇ। ਇੱਕ ਗੱਲ ਸਮਝਣਾ, ਤਨ ਗੁਰੂ ਨੂੰ ਕਿਵੇਂ ਅਰਪਣ ਕਰਨਾ? ਅਸੀਂ ਮੱਥਾ ਟੇਕਣੇ ਆ, ਇਹ ਅਰਪਣ ਕਰਨ ਦਾ ਚਿੰਨ ਹੈ, ਸੰਕੇਤ ਹੈ। ਅਸਲ ਤਾਂ ਇਹ ਹੈ ਕਿ ਜੋ ਕੁਝ ਸਰੀਰ ਦੇ ਬਾਰੇ ਗੁਰੂ ਕੀ ਮਰਿਆਦਾ ਹੈ ਉਹਨੂੰ ਸਰੀਰ ਤੇ ਧਾਰਨ ਕਰ ਲਿਆ ਜਾ। ਜੇ ਗੁਰੂ ਨੇ ਕਿਹਾ ਕੇਸ ਰੱਖਣੇ ਨੇ ਤੇ ਰੱਖਣੇ, ਜੇ ਗੁਰੂ ਨੇ ਕਿਹਾ ਕਿਰਪਾਨ ਪਾਉਣੀ ਤੇ ਪਾਉਣੀ, ਗੁਰੂ ਨੇ ਕਿਹਾ ਕਸ਼ਹਿਰਾ ਧਾਰਨ ਕਰਨਾ ਤੇ ਕਰਨਾ, ਇਹ ਸਰੀਰ ਦੀ ਗੱਲ ਹੈ। ਸਰੀਰ ਗੁਰੂ ਕੇ ਅਰਪਣ ਕਰਨ ਦਾ ਮਤਲਬ ਹੈ ਗੁਰੂ ਕੀ ਸਰੀਰਕ ਜੁਗਤ ਧਾਰਨ ਕਰ ਲਈ ਜਾ। ਤੇ ਜਦੋਂ ਮਨ ਦੀ ਗੱਲ ਆਏਗੀ, ਮਨ ਗੁਰੂ ਕੇ ਅਰਪਣ ਕਰਨਾ, ਤੇ ਫਿਰ ਮਨ ਦੀਆਂ ਗੱਲਾਂ ਨਾ ਮੰਨੋ, ਮਨ ਦੀ ਮਤ ਨਾ ਮੰਨੋ, ਗੁਰੂ ਕੀ ਮਤ ਮੰਨੋ। ਮਨ ਦੇ ਵਿੱਚ ਗੁਰੂ ਕੀਆਂ ਸਿੱਖਿਆਵਾਂ ਦਾ ਧਿਆਨ, ਗੁਰੂ ਕੇ ਬਚਨਾਂ ਦਾ ਖਿਆਲ, ਤੇ ਧਨ ਗੁਰੂ ਨੂੰ ਅਰਪਣ ਕਰਨਾ। ਹੁਣ ਬੰਦਾ ਕਹੇ ਕਮਾ ਕੇ ਗੁਰੂ ਕੇ ਅੱਗੇ ਅਰਪਣ ਕਰੀ ਜਾਵਾਂ, ਗੁਰੂ ਕੋਈ ਥੁੜਿਆ ਬੈਠਾ ਹੈ, ਐਸੀ ਗੱਲ ਨਹੀਂ। ਤੇਰਾ ਨੇਕ ਕੰਮਾਂ ਚ ਲੱਗ ਗਿਆ, ਭਲੇ ਪਾਸੇ ਲੱਗ ਗਿਆ, ਗੁਰੂ ਨੂੰ ਅਰਪਣ ਹੋ ਗਿਆ। ਜੇ ਘੱਟੋ ਘੱਟ ਦਸਵੰਧ ਲਿਆ ਕੇ ਤੂੰ ਸੰਗਤ ਵਿੱਚ ਦੇ ਦਿੱਤਾ, ਗੁਰੂ ਚਰਨਾਂ ਤੇ ਅਰਪਣ ਕਰਤਾ, ਤਾਂ ਵੀ ਤੇਰਾ ਧਨ ਸਫਲਾ ਹੋ ਗਿਆ। ਤੇ ਇੱਥੇ ਇਹ ਵੀ ਨਹੀਂ ਹੋਇਆ, ਮਾੜੇ ਪਾਸੇ ਤਾਂ ਲੱਗਦਾ ਰਿਹਾ, ਵਿਕਾਰਾਂ ਤੇ ਲੱਗਦਾ ਰਿਹਾ, ਬੁਰਾਈਆਂ ਚ ਲੱਗਦਾ ਰਿਹਾ, ਲੋਕਾਂ ਨੂੰ ਮਰਵਾਉਣ ਤੇ, ਲੋਕਾਂ ਵਾਸਤੇ ਕੰਡੇ ਬੀਜਣ ਤੇ ਧਨ ਖਰਚ ਹੁੰਦਾ ਰਿਹਾ, ਤੇ ਫਿਰ ਉਹ ਗੁਰੂ ਦੀ ਅਰਪਣ ਨਾ ਸਮਝੀ। ਐਸਾ ਨਾ ਸਮਝੀ ਕਿ ਉਹ ਧਨ ਕਿਸੇ ਚੰਗੇ ਲੇਖੇ ਲੱਗ ਰਿਹਾ, ਨਹੀਂ, ਜਿਹੜਾ ਧਨ ਚੰਗੇ ਪਾਸੇ ਲੱਗ ਰਿਹਾ, ਕਿਸੇ ਢੰਗ ਨਾਲ ਵੀ ਲੱਗ ਰਿਹਾ, ਉਹ ਸਮਝੋ ਗੁਰੂ ਦਰ ਤੇ ਸਫਲਾ ਹੈ। ਤੇ ਸਭ ਤੋਂ ਵੱਡੀ ਚੀਜ਼ ਜਿਹੜੀ ਗੁਰੂ ਦਰ ਤੇ ਅਰਪਣ ਕਰਨ ਵਾਲੀ ਹੈ, ਪ੍ਰਭੂ ਅੱਗੇ ਅਰਪਣ ਕਰਨ ਵਾਲੀ ਹੈ, ਉਹ ਹੈ ਕਿ ਪਦਾਰਥ ਲੈ ਕੇ ਮੈਂ ਹੰਕਾਰ ਨਾਲ ਭਰ ਗਿਆ। ਮਹਾਰਾਜ ਸੁਧਰ ਸੈਨ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਹਾਜ਼ਰ ਹੋਏ ਸਨ। ਭਾਈ ਝੰਡਾ ਜੀ ਬਾਢੀ ਵੀ ਬੈਠੇ, ਮਹਾਰਾਜ ਇੰਦਰ ਸੈਨ ਵੀ ਬੈਠੇ, ਹੋਰ ਪ੍ਰੇਮੀ ਵੀ ਬੈਠੇ। ਮਹਾਰਾਜ ਸੁਧਰ ਸੈਨ ਨੇ ਆ ਕੇ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਿਆ, ਤੇ ਇੱਕ ਪਲੇਟ ਵਿੱਚ, ਰਕੇਬੀ ਵਿੱਚ, ਇੱਕ ਰਕਾਬੀ ਵਿੱਚ ਕੁਝ ਹੀਰੇ ਜਵਾਹਰਾਤ ਮਹਾਰਾਜ ਦੇ ਅੱਗੇ ਰੱਖ ਦਿੱਤੇ। ਧੰਨ ਗੁਰੂ ਨਾਨਕ ਕਹਿਣ ਲੱਗੇ, ਸੁਧਰ ਸੈਨ ਇਹ ਕੀ ਕਿ ਮਹਾਰਾਜ ਤੁਹਾਡੇ ਚਰਨ ਪਰਸਨ ਆਇਆ, ਕੁਝ ਭੇਟਾ ਤਾਂ ਕਰਨਾ ਚਾਹੀਦਾ ਸੀ। ਕਾਹਦੇ ਲਈ ਕਿ ਮਹਾਰਾਜ ਤੁਹਾਡੇ ਦਰ ਤੋਂ ਨਾਮ ਦੀ ਜਾਚਨਾ ਕਰਨ ਆਇਆ, ਭਗਤੀ ਦੀ ਭੁੱਖ ਵਾਲਾ ਬੰਦਾ, ਕੁਝ ਅਰਪਣ ਕਰਾਂ ਤਾਂ ਹੀ ਹੈ ਨਾ, ਖਾਲੀ ਹੱਥ ਕਿਵੇਂ ਤੁਹਾਡੇ ਨਾਲ ਸਾਂਝ ਪਾਵਾਂ। ਸਾਹਿਬ ਕਹਿਣ ਲੱਗੇ, ਫਿਰ ਸੁਧਰ ਸੈਨ ਜੇ ਤੂੰ ਰੱਖਣ ਹੀ ਲੱਗਾ ਸੈਂ, ਕੋਈ ਆਪਣੀ ਵਸਤੂ ਰੱਖਦਾ? ਕਿ ਮਹਾਰਾਜ ਮੈਂ ਆਪਣੇ ਖਜ਼ਾਨੇ ਚ ਲੈ ਕੇ ਆਇਆ। ਤੇਰੇ ਖਜ਼ਾਨੇ ਕਿੱਥੋਂ ਆ ਗਏ? ਕਿ ਮਹਾਰਾਜ ਬਾਦਸ਼ਾਹਤ ਆਪਣੀ ਬਾਪ ਦਾਦੇ ਪੜਦਾਦੇ ਦੀ, ਆਪਣੀ ਰਾਜ, ਆਪਣਾ ਰਾਜ ਹੈ, ਆਪਣੀ ਹਕੂਮਤ ਹੈ, ਆਪਣੇ ਖਜ਼ਾਨੇ ਚੋਂ ਧਨ ਲੈ ਕੇ ਆਇਆ। ਸਾਹਿਬ ਕਹਿਣ ਲੱਗੇ, ਇਹ ਕਿੱਥੋਂ ਆਇਆ ਰਾਜ? ਕਿ ਮਹਾਰਾਜ ਕਈ ਪੁਸ਼ਤਾਂ ਤੋਂ ਆਪਣਾ ਹੀ ਹੈ। ਸੁਧਰ ਸੈਨ ਜਿਹੜੇ ਤੇਰੇ ਵੱਡੇ ਵਡੇਰੇ ਸਨ, ਉਹ ਵੀ ਕਹਿੰਦੇ ਸਨ ਰਾਜ ਮੇਰਾ ਹੈ, ਉਹਦੇ ਅਗਲੇ ਵੀ ਕਹਿੰਦੇ ਸਨ ਰਾਜ ਮੇਰਾ, ਖਜ਼ਾਨਾ ਮੇਰਾ ਹੈ, ਉਸਦੇ ਅਗਲੇ ਵੀ, ਤੇਰਾ ਪੜਦਾਦਾ ਵੀ, ਤੇਰਾ ਦਾਦਾ ਵੀ, ਹੁਣ ਤੂੰ ਵੀ ਕਹਿੰਦਾ ਰਾਜ ਮੇਰਾ, ਖਜ਼ਾਨਾ ਮੇਰਾ ਹੈ, ਜਦ ਤੂੰ ਨਹੀਂ ਰਹੇਗਾ ਫਿਰ ਇਹ ਕਿਦਾਂ ਹੋਵੇਗਾ? ਕਿ ਮਹਾਰਾਜ ਰਾਜਕੁਮਾਰ ਦਾ ਉਹ ਰਾਜਾ ਹੋਵੇਗਾ। ਸਾਹਿਬ ਕਹਿਣ ਲੱਗੇ, ਤੈਨੂੰ ਭਰੋਸਾ ਹੈ ਉਹ ਰਹੇਗਾ, ਰਾਜ ਰਹੇਗਾ, ਤੈਨੂੰ ਪੱਕਾ ਭਰੋਸਾ ਹੈ? ਘਬਰਾ ਗਿਆ, ਕਹਿਣ ਲੱਗਾ, ਮਹਾਰਾਜ ਕੁਝ ਨਹੀਂ ਕਹਿ ਸਕਦਾ।
ਸਾਹਿਬ ਕਹਿਣ ਲੱਗੇ ਜੋ ਪਿੱਛੇ ਤੁਰਿਆ ਆ ਰਿਹਾ ਹਰ ਕੋਈ ਕਹਿੰਦਾ ਰਿਹਾ ਸੀ ਮੇਰਾ ਹੈ, ਹੁਣ ਤੂੰ ਕਹਿੰਦਾ ਮੇਰਾ ਹੈ, ਜੇ ਸੁਖੀ ਸਾਂਦੀ ਰਾਜੀ ਰਵੇ ਰਾਜਕੁਮਾਰ ਤੇ ਉਹ ਕਵੇਗਾ ਮੇਰਾ ਹੈ, ਇਹਨਾਂ ਸਾਰਿਆਂ ਚੋਂ ਹੈ ਕਿਹਦਾ ਫੈਸਲਾ ਕਰੇਗਾ। ਸੋਚਿਆ ਸੋਚ ਕੇ ਘਬਰਾ ਗਿਆ, ਕਹਿਣ ਲੱਗਾ ਮਹਾਰਾਜ ਕਿਸੇ ਦਾ ਵੀ ਨਹੀਂ, ਸਭ ਛੱਡ ਕੇ ਤੁਰੇ ਗਏ ਨੇ, ਮੈਂ ਵੀ ਛੱਡ ਕੇ ਤੁਰ ਜਾਣਾ, ਕੋਈ ਖੋ ਵੀ ਸਕਦਾ ਸੀ ਮੇਰਾ ਨਹੀਂ। ਸਾਹਿਬ ਕਹਿਣ ਲੱਗੇ ਇਸੇ ਕਰਕੇ ਤਾਂ ਕਿਹਾ ਕੁਝ ਆਪਣਾ ਅਰਪਣ ਕਰੇਗਾ ਤੇ ਗੱਲ ਬਣਦੀ। ਕਹਿਣ ਲੱਗਾ ਸਤਿਗੁਰੂ ਇਹ ਸਰੀਰ ਹਾਜ਼ਰ ਹੈ। ਸਾਹਿਬ ਕਹਿਣ ਲੱਗੇ ਸਰੀਰ ਤੇਰਾ ਆਪਣਾ ਕਿ ਮਹਾਰਾਜ ਮੇਰਾ ਇਸੇ ਸਰੀਰ ਦਾ ਨਾਂ ਹੀ ਸੁਦਰਸ਼ਨ ਹੈ, ਮੇਰਾ ਹੀ ਸਰੀਰ ਹੈ। ਸਾਹਿਬ ਕਹਿਣ ਲੱਗੇ ਇਹਨੂੰ ਭੁੱਖ ਲੱਗਦੀ ਹੈ ਤੈਨੂੰ ਪੁੱਛ ਕੇ ਲੱਗਦੀ, ਇਹਨੂੰ ਨੀਂਦ ਆਉਂਦੀ ਹੈ ਤੈਨੂੰ ਪੁੱਛ ਕੇ ਆਉਂਦੀ ਹੈ, ਇਹਨੂੰ ਦੁੱਖ ਆਉਂਦਾ ਤੈਨੂੰ ਪੁੱਛ ਕੇ ਆਉਂਦਾ, ਭਲਾ ਕੋਈ ਚਾਹੁੰਦਾ ਕਿ ਮੇਰੇ ਸਰੀਰ ਨੂੰ ਦੁੱਖ ਆ, ਇਹਨੂੰ ਕੋਈ ਤਕਲੀਫ ਆਉਂਦੀ ਹੈ ਕਿ ਨਹੀਂ। ਮਹਾਰਾਜ ਆਪਣੇ ਆਪ ਹੀ ਮੇਰੀ ਮਰਜ਼ੀ ਤੋਂ ਬਾਹਰ ਹੀ ਸਾਰਾ ਕੁਝ ਹੋ ਜਾਂਦਾ, ਜਿਸ ਵੇਲੇ ਮੈਂ ਨਹੀਂ ਖਾਣਾ ਚਾਹੁੰਦਾ ਉਸ ਵੇਲੇ ਭੁੱਖ ਲੱਗੀ ਹੁੰਦੀ, ਜਿਸ ਵੇਲੇ ਮੇਰਾ ਖਾਣ ਨੂੰ ਚਿੱਤ ਕਰਦਾ ਉਸ ਵੇਲੇ ਸਰੀਰ ਇਜਾਜ਼ਤ ਨਹੀਂ ਦਿੰਦਾ। ਸਾਹਿਬ ਕਹਿਣ ਲੱਗੇ ਫਿਰ ਤੇਰਾ ਕਿਵੇਂ ਹੋਇਆ ਕਿ ਮਹਾਰਾਜ ਮੇਰੀ ਮਰਜ਼ੀ ਨਾਲ ਚੱਲਦਾ ਤਾਂ ਕੋਈ ਨਹੀਂ। ਸਾਹਿਬ ਕਹਿਣ ਲੱਗੇ ਇਸੇ ਕਰਕੇ ਕਿਹਾ ਕੁਝ ਆਪਣਾ ਦੇ। ਕਹਿਣ ਲੱਗਾ ਮਹਾਰਾਜ ਵਾਕਿਆ ਹੀ ਠੀਕ ਹੈ, ਸਰੀਰ ਮੇਰਾ ਆਪਣਾ ਨਹੀਂ, ਨਾ ਮੈਂ ਆਪ ਬਣਾਇਆ ਨਾ ਮੇਰੀ ਮਰਜ਼ੀ ਚੱਲਦਾ ਹੈ, ਮਹਾਰਾਜ ਮੇਰਾ ਮਨ ਹਾਜ਼ਰ ਹੈ। ਸਾਹਿਬ ਕਹਿਣ ਲੱਗੇ ਮਨ ਤੇਰਾ ਹੈ? ਕਹਿਣ ਲੱਗੇ ਮਹਾਰਾਜ ਮਨ ਤਾਂ ਫਿਰ ਮੇਰਾ ਹੀ ਹੈ। ਸਾਹਿਬ ਕਹਿਣ ਲੱਗੇ ਸੋਚ ਕੇ ਦੱਸ, ਜਦਾ ਤੂੰ ਇੱਥੇ ਬੈਠਾ ਮਨ ਇੱਥੇ ਹੀ ਸੀ ਕਿ ਨਹੀਂ? ਮਹਾਰਾਜ ਕਈ ਥਾਈ ਫਿਰ ਆਇਆ। ਸਾਹਿਬ ਕਹਿਣ ਲੱਗੇ ਇੰਜ ਕਰ, ਫਿਰ ਦੋ ਪਲ ਇਸ ਨੂੰ ਰੋਕ ਕੇ ਰੱਖੀ, ਜੇ ਤਾਂ ਇੱਥੇ ਹੀ ਰਵੇ ਤੇ ਤੂੰ ਅਰਪਣ ਕਰ ਦੇ, ਜੇ ਨਾ ਰੁਕੇ ਤੇ ਫਿਰ ਤੇਰਾ ਕਾਹਦਾ ਹੋਵੇ। ਅੱਖਾਂ ਮੀਟੀਆਂ, ਮਨ ਨੂੰ ਰੋਕਣ ਦਾ ਯਤਨ ਕੀਤਾ, ਸੱਚ ਜਾਣਨਾ ਜਿਵੇਂ ਜਿਵੇਂ ਰੋਕਣ ਦਾ ਯਤਨ ਕਰੀਏ ਨਾ, ਤਾਂ ਸਾਹਿਬ ਕਹਿੰਦੇ ਨੇ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਇਹ ਕਾਬੂ ਹੀ ਨਹੀਂ ਆਉਂਦਾ, ਬੜਾ ਸੋਚਿਆ ਇਹ ਟਿਕ ਜਾਵੇ, ਨਹੀਂ ਟਿਕਦਾ, ਕਦੇ ਕਿਧਰੇ ਫਿਰਦਾ ਹੈ, ਲੱਖਾਂ ਕੋਹਾਂ ਤੇ ਫਿਰਦਾ ਹੈ, ਆਕਾਸ਼ਾਂ ਪਤਾਲਾਂ ਚ ਫਿਰਦਾ ਹੈ, ਹਾਰ ਗਿਆ ਸਿਰ ਮਾਰਿਆ। ਕਹਿਣ ਲੱਗਾ ਮਹਾਰਾਜ ਨਹੀਂ ਕਾਬੂ ਆਉਂਦਾ, ਨਹੀਂ ਟਿਕਦਾ। ਸਾਹਿਬ ਕਹਿਣ ਲੱਗੇ ਫਿਰ ਤੇਰਾ ਕਿਵੇਂ ਹੋਇਆ? ਚਰਨਾਂ ਤੇ ਢਹਿ ਪਿਆ। ਕਹਿਣ ਲੱਗਾ ਸਾਹਿਬ ਜੀ ਮੈਨੂੰ ਦੱਸੋ ਫਿਰ ਮੈਂ ਕੀ ਦੇਵਾਂ, ਮੈਂ ਕੀ ਅਰਪਣ ਕਰਾਂ? ਸਾਹਿਬ ਕਹਿਣ ਲੱਗੇ ਆ ਮੈਂ ਹੀ ਅਰਪਣ ਕਰ ਦੇ, ਆ ਮੈਂ, ਇਹ ਜਿਹੜੀ ਤੇਰੀ ਮੈਂ ਹੈ ਨਾ, ਜਿਹੜੀ ਕਹਿੰਦੀ ਹੈ ਸਰੀਰ ਵੀ ਮੇਰਾ, ਮਨ ਵੀ ਮੇਰਾ, ਧਨ ਵੀ ਮੇਰਾ, ਰਾਜ ਵੀ ਮੇਰਾ, ਸੰਤਾਨ ਵੀ ਮੇਰੀ, ਸੰਸਾਰ ਸਾਰਾ ਹੀ ਮੇਰਾ, ਜਿੰਨਾ ਚਿਰ ਇਹ ਤੇਰੀ ਮੈਂ ਤੇ ਮੇਰੀ ਤੇਰੇ ਅੰਦਰ ਮੌਜੂਦ ਹੈ, ਭਗਤੀ ਦੀ ਗੱਲ ਸ਼ੁਰੂ ਕੋਈ ਨਹੀਂ ਆਉਣੀ। ਜੇ ਤਾਂ ਇਹ ਗੱਲ ਸ਼ੁਰੂ ਕਰਨੀ ਹੋ ਤੇ ਮੈਂ ਦੇ ਦੇ, ਵਿਰਾਗ ਵਿੱਚ ਆ ਗਿਆ। ਕਹਿਣ ਲੱਗਾ ਸਾਹਿਬ ਜੀ ਫਿਰ ਮੈਂ ਵੀ ਹੁਣ ਤੁਸੀਂ ਆਪੇ ਹੀ ਲੈ ਲਓ, ਮੈਥੋਂ ਇਹ ਵੀ ਗੁਣ ਦਿੱਤੀ ਜਾਣੀ, ਜਦ ਸਾਰਾ ਕੁਝ ਮੇਰੇ ਕਾਬੂ ਚ ਨਹੀਂ ਹੈ, ਮੇਰਾ ਆਪਣਾ ਕੁਝ ਵੀ ਨਹੀਂ ਹੈ, ਇਹ ਮੈਂ ਵੀ ਪਤਾ ਨਹੀਂ ਕਿੱਥੋਂ ਆ ਗਈ, ਇਹ ਤੁਸੀਂ ਆਪੇ ਹੀ ਕੱਢ ਲਓ। ਜਿਸ ਵੇਲੇ ਇਹ ਭਾਵਨਾ ਆ ਜਾਵੇ ਫਿਰ ਮੈਂ ਨਿਕਲ ਹੀ ਜਾਂਦੀ, ਤੇ ਜਿੰਨਾ ਚਿਰ ਮੈਂ ਮੌਜੂਦ ਹੈ ਨਾ, ਉਹਨਾਂ ਚਿਰ ਰੱਬ ਨੂੰ ਸਿਆਣਾ ਗੁਰੂ ਨੂੰ ਸਿਆਣਾ ਨਹੀਂ ਮੰਨਿਆ ਜਾਂਦਾ, ਤੇ ਜਿੰਨਾ ਚਿਰ ਗੁਰੂ ਨੂੰ ਤੇ ਰੱਬ ਨੂੰ ਸਿਆਣਾ ਨਹੀਂ ਮੰਨੀ, ਉਹਨਾਂ ਚਿਰ ਮਨਮਤ ਚੱਲਦੀ ਰਹਿੰਦੀ। ਸਾਹਿਬ ਕਹਿੰਦੇ ਜਿਸ ਦਿਨ ਦੀ ਮਨਮਤ ਮਿਟਾਈ ਹੈ ਨਾ, ਉਸ ਦਿਨ ਦਾ ਇਹ ਮਿਲਿਆ ਹੈ, ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ, ਗੁਰੂ ਨੇ ਮੰਤਰ ਦਿੱਤਾ ਹੈ, ਹੀਰਿਆਂ ਵਰਗਾ ਕੀਮਤੀ ਮੰਤਰ, ਜਿਸ ਤੇ ਸਦਕਾ ਡਿੱਗੇ ਨਾ ਡੋਲੇ, ਦ੍ਰਿੜ ਕਰ ਰਹੇ ਪੂਰਨ ਹੋਏ ਤ੍ਰਿਪਤਾਨੀ, ਹੁਣ ਤਾਂ ਐਸਾ ਹੋ ਗਿਆ ਹੈ, ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ, ਜੋ ਤੇਰੇ ਮੇਰੇ ਵਿਚਕਾਰ ਮੈਂ ਤੇ ਤੂੰ ਦੀ ਗੱਲ ਸੀ ਨਾ, ਉਹ ਖਤਮ ਹੋ ਗਈ, ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ ਖਤਮ ਹੋ ਗਈ, ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਣੀ, ਜਿਵੇਂ ਬਹੁਤ ਤਰ੍ਹਾਂ ਦੇ ਗਹਿਣੇ ਇਕੱਠੇ ਕਰਕੇ ਇੱਕ ਥੈਲੀ ਚ ਪਾ ਦਈਏ ਤੇ ਕਹਿੰਦੇ ਨੇ ਸੋਨਾ ਹੈ, ਫਿਰ ਉਹਨੂੰ ਕੱਲੇ ਕੱਲੇ ਨੂੰ ਗੋਖੜੂ ਹਾਰ ਚੇਲੀ ਕੁਛ ਨਹੀਂ ਕਹਿੰਦਾ, ਉਹ ਕਹਿੰਦੇ ਨੇ ਸੋਨਾ ਹੈ, ਜੇ ਗਾਲ ਦਈਏ ਤੇ ਫਿਰ ਉਹਨੂੰ ਕੀ ਕਵਾਂਗੇ, ਮਿਟ ਗਏ ਗਹਿਣੇ, ਮਿਟ ਗਏ, ਸਿਰਫ ਸੋਨਾ ਰਹਿ ਗਿਆ। ਸਾਹਿਬ ਕਹਿੰਦੇ ਨੇ ਜਿਸ ਵੇਲੇ ਮੈਂ ਆਪਣਾ ਆਪਾ ਮਿਟਾ ਦਿੱਤਾ, ਮੈਂ ਮੇਰੀ ਮਿਟਾ ਦਿੱਤੀ, ਫਿਰ ਤੇਰੇ ਨਾਲ ਮੈਂ ਇਸ ਤਰ੍ਹਾਂ ਹੀ ਰਲ ਗਿਆ ਕਣਕ, ਜਿਸ ਤਰ੍ਹਾਂ ਸੋਨੇ ਤੇ ਗਹਿਣੇ ਦਾ ਕੋਈ ਫਰਕ ਨਹੀਂ, ਜਿਸ ਤਰ੍ਹਾਂ ਪਾਣੀ ਤੇ ਪਾਣੀ ਦੇ ਬੁਲਬਲੇ ਚ ਕੋਈ ਫਰਕ ਨਹੀਂ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਿਕ ਜਲ ਤਰੰਗ ਜੈਸਾ, ਕੋਈ ਫਰਕ ਹੀ ਨਾ ਰਹਿ ਗਿਆ, ਮਿਟ ਗਿਆ ਮੈਂ ਤੇਰੇ ਵਿੱਚ ਰਲ ਗਿਆ, ਤੇ ਹੁਣ ਉਹ ਕੁਝ ਪ੍ਰਾਪਤ ਹੋਇਆ, ਪ੍ਰਗਟਿਓ ਸਹਿਜ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਤ ਬਾਣੀ, ਜੀਵਨ ਸੰਗੀਤ ਨਾਲ ਭਰ ਗਿਆ, ਗੁੱਜੇ ਸੰਗੀਤ ਨਾਲ ਭਰ ਗਏ, ਅੰਦਰ ਸਹਿਜ ਆ ਗਿਆ ਬਾਹਰ ਸੋਭਾ ਬਣ ਗਈ, ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ, ਕਹੋ ਨਾਨਕ ਨੇਚਲ ਘਰ ਬੰਨਦਿਓ ਗੁਰ ਦੀ ਗੁਰ ਕੀ ਉਹ ਬੰਧਾਨੀ, ਗੁਰੂ ਨੇ ਐਸਾ ਘਰ ਬੰਨ ਦਿੱਤਾ ਹੈ ਜਿਹੜਾ ਕਦੇ ਡਿੱਗਣ ਡੋਲਣ ਵਾਲਾ ਨਹੀਂ, ਕਦੇ ਢਹਿਣ ਵਾਲਾ ਨਹੀਂ, ਐਸੇ ਘਰ ਦਾ ਵਾਸੀ ਮੈਨੂੰ ਬਣਾ ਦਿੱਤਾ, ਐਸੀ ਅਵਸਥਾ ਚ ਪਹੁੰਚਾ ਦਿੱਤਾ, ਪਰ ਇਹ ਪਹੁੰਚਿਆ ਕਦੋਂ, ਜਦ ਮੈਂ ਇਹ ਸਮਝ ਲਿਆ

0: ਉਸੇ ਸਿਆਣੇ ਪ੍ਰਭੂ ਨੇ, ਸੁਜਾਨ ਪ੍ਰਭੂ ਨੇ ਮੇਰੇ ਮਨ ਦੀ ਵੇਦਨਾ ਨੂੰ, ਮੇਰੇ ਦੁੱਖ ਸੁੱਖ ਨੂੰ ਸੁਣਿਆ ਤੇ ਤਾਂ ਮੈਨੂੰ ਬਹੁਤ ਲਾਹੇ ਵੰਦੇ ਫਲ ਪਦਾ ਪ੍ਰਾਪਤ ਹੋਏ। ਤੋ ਵਿਧ ਨੀਕੀ, ਚੰਗੀ ਵਿਧ ਨਾਲ, ਚੰਗੇ ਢੰਗ ਨਾਲ ਮੈਨੂੰ ਲਾਭ ਪ੍ਰਾਪਤ ਹੋਇਆ। ਇਸੇ ਕਰਕੇ ਮੈਂ ਹੱਥ ਬੰਨੇ ਨੇ ਉਹਦੇ ਅੱਗੇ, ਜੀ ਕੀ ਏਕੈ ਹੀ ਪੈਮਾਨੀ, ਅਮਰ ਜਤਨ ਕਰ ਰਹੇ ਬਹੁ ਤੇਰੇ, ਤਿਨ ਤਿਲਣੀ ਕੀਮਤ ਜਾਨੀ। ਪ੍ਰਭੂ ਤੋਂ ਬੇਮੁਖ ਹੋ ਕੇ ਜਿੰਨੇ ਮਰਜ਼ੀ ਯਤਨ ਕਰ ਲਈਏ, ਹੋਮੇ ਦੇ ਭਰੇ ਹੋਏ ਪਦਾਰਥਾਂ ਨਾਲ ਬੱਝੇ ਹੋਏ ਜਿੰਨਾ ਮਰਜ਼ੀ ਭੱਜ ਨੱਠ ਕਰ ਲਈਏ, ਉਹਦੀ ਕੌਡੀ ਕੀਮਤ ਨਹੀਂ, ਉਹਦੀ ਤਿਲ ਭਰ ਵੀ ਕੀਮਤ ਨਹੀਂ। ਹਾਂ, ਜਿਸ ਦਿਨ ਗੁਰੂ ਕੇ ਹੋ ਜਾਈਏ, ਜਿਸ ਦਿਨ ਇਹ ਅਹਿਸਾਸ ਹੋ ਜਾਵੇ, ਜਿਸ ਕਾ ਦੀਆ ਪਹਿਨੇ ਖਾਏ, ਤਿਸਿਓ ਆਲਸ ਕਿਉਂ ਬਣੇ ਮਾਏ। ਸਾਹਿਬਾਂ ਦੀ ਸੁਖਮਣੀ ਰੋਜ਼ ਪੜ੍ਹਦੇ ਸੁਣਦੇ ਹੋ, ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਆਠ ਪਹਿਰ ਸਿਮਰੋ ਤਿਸ ਤਾਂ ਰਸਣਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਏ ਧਿਆਵਣ ਜੋਗ। ਕਿਤਨਾ ਕੁਝ ਉਸਨੇ ਬਖਸ਼ਿਆ, ਕਿੰਨਾ ਕੁਝ ਪਿਆ ਮਾਣਨਾ ਉਹਦੇ ਸਾਹਮਣੇ, ਸਿਆਣਾ ਬਣ ਕੇ ਨਾ ਬਹੁ, ਨਿਮਾਣਾ ਬਣ ਕੇ ਉਹਦੇ ਸਾਹਮਣੇ, ਹੁਸ਼ਿਆਰ ਬਣ ਕੇ ਨਾ ਬਹੁ, ਉਹਦੇ ਸਾਹਮਣੇ ਤਾਂ ਚਾਕਰ ਬਣ ਜਾ, ਸੇਵਕ ਬਣ ਜਾ, ਭੋਲਾ ਬਣ ਜਾ। ਤੇ ਜਿਸ ਦਿਨ ਭੋਲਾ ਬਣ ਜਾਏਗਾ, ਪਾਇਓ ਬਾਲ ਬੁੱਧ ਸੁਖਰੇ ਸਵਾਦ ਆ ਜਾਏਗਾ, ਉਹਦੀਆਂ ਬਖਸ਼ਾਂ ਦਾ ਪਾਤਰ ਬਣ ਜਾਏਗਾ। ਇਹ ਭਾਵਨਾ ਲੈ ਕੇ ਹਮ ਕਿਛ ਨਾਹੀ, ਇੱਕ ਹੈ ਉਹੀ, ਆਗੇ ਪਾਛੇ ਇੱਕੋ ਸੋਈ, ਐਸੀ ਭਾਵਨਾ ਲੈ ਕੇ। ਤੇ ਜਿਸ ਦਿਨ ਇਹ ਭਾਵਨਾ ਲੈ ਕੇ ਤੁਰੇਗਾ, ਫਿਰ ਗੁਰਬੋਇਥ ਵੱਡ ਭਾਗੀ ਮਿਲਿਆ, ਨਾਨਕ ਦਾਸ ਸੰਗ ਪਾਥਰ ਤਰਿਆ, ਤਰ ਜਾਏਗਾ। ਤਰਨ ਵਾਲੇ ਹੋਣਾ ਹੈ ਤੇ ਫਿਰ ਮਾਲਕ ਦੇ ਅੱਗੇ ਇਸ ਭਾਵਨਾ ਨਾਲ ਚੁੱਕਿਆ ਕਰੀਏ।
1: ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ।
2: You are listening to SeekNet Radio, broadcasting live.
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਅਗਿਆਨ ਦੇ ਹਨੇਰੇ ਚ ਭਟਕਦਾ ਫਿਰ ਰਿਹਾ। ਗੁਰੂ ਨਾਨਕ ਸ਼ਬਦ ਦੇ ਉਜਾਲੇ ਨਾਲ, ਸ਼ਬਦ ਦੇ ਦੀਪਕ ਦੀ ਰੋਸ਼ਨੀ ਨਾਲ ਮਨੁੱਖ ਦੇ ਹਿਰਦੇ ਘਰ ਵਿੱਚ, ਮਨੁੱਖ ਦੀ ਬੁੱਧੀ ਵਿੱਚ ਪ੍ਰਕਾਸ਼ ਫੈਲਾਉਂਦੇ ਨੇ। ਦੁਰਮਤ ਚਲੀ ਜਾਂਦੀ, ਮਾੜੀ ਮਤ ਚਲੀ ਜਾਂਦੀ, ਗੁਰਮਤ ਪ੍ਰਵੇਸ਼ ਕਰਦਿਆਂ ਪ੍ਰਭੂ ਦੇ ਨੇੜੇ ਹੋ ਜਾਂਦਾ ਹੈ ਬੰਦਾ। ਤੇ ਜਿਹੜਾ ਬੰਦਾ ਪ੍ਰਭੂ ਦੇ ਨੇੜੇ ਹੋ ਜਾਂਦਾ, ਭਗਤੀ ਵੱਲ ਲੱਗ ਜਾਂਦਾ, ਧਾਰਮਿਕ ਹੋ ਜਾਂਦਾ, ਉਹ ਬੰਦਾ ਨਾ ਕੇਵਲ ਆਪ ਸੁੱਖ ਪਾਉਂਦਾ ਹੈ ਬਲਕਿ ਸੰਸਾਰ ਨੂੰ ਵੀ ਸੁੱਖ ਦਿੰਦਾ। ਗੁਰੂ ਨਾਨਕ ਦੇ ਦਰ ਤੋਂ ਵਰੋਸਾਇਆ ਹੋਇਆ ਕੋਈ ਵੀ ਬੰਦਾ ਨਾ ਤਾਂ ਸੰਸਾਰ ਨੂੰ ਦੁਖੀ ਵੇਖਣਾ ਪਸੰਦ ਕਰਦਾ ਹੈ, ਨਾ ਸੰਸਾਰ ਨੂੰ ਕਿਸੇ ਵੀ ਹਾਲ ਚ ਦੁਖੀ ਕਰ ਸਕਦਾ ਹੈ। ਸੁਖੀ ਕਰਨ ਦਾ ਯਤਨ ਕਰੇਗਾ, ਸੁਖ ਦੇਣ ਦਾ ਯਤਨ ਕਰੇਗਾ ਤੇ ਦੁਖੀ ਵੇਖ ਵੀ ਨਾ ਸਕੇਗਾ, ਨਾ ਹੀ ਗੁਰੂ ਨਾਨਕ ਆਪ ਦੇਖ ਸਕਦੇ ਨੇ। ਸਾਹਿਬ ਸੱਚੇ ਪਾਤਸ਼ਾਹ ਵੀ ਸੰਸਾਰ ਨੂੰ ਦੁਖੀ ਨਹੀਂ ਵੇਖ ਸਕਦੇ। ਇਹੀ ਵਜ੍ਹਾ ਹੈ ਘਰ ਦੇ ਸੁੱਖ ਤਿਆਗ ਕੇ, ਬਾਲ ਬੱਚਿਆਂ ਨੂੰ, ਘਰ ਪਰਿਵਾਰ ਨੂੰ ਛੱਡ ਕੇ ਜੰਗਲਾਂ ਬੀਆਂ ਬਾਨਾਂ ਦੀ, ਔਕੜਾਂ ਦੀ ਪਰਵਾਹ ਨਾ ਕਰਦਿਆਂ ਆਪ ਜੀ ਨੇ ਵੇਖਿਆ ਹੈ ਕਿ ਸੰਸਾਰ ਦੁਖੀ ਹੈ। ਸੰਸਾਰ ਦਾ ਦੁੱਖ ਨਿਵਰਤ ਕਰਨ ਵਾਸਤੇ, ਸੰਸਾਰ ਤਪ ਰਿਹਾ ਹੈ ਸੰਸਾਰ ਨੂੰ ਠਾਰਨ ਵਾਸਤੇ, ਸੰਸਾਰ ਔਝੜੇ ਪਿਆ ਹੈ ਸੰਸਾਰ ਨੂੰ ਮਾਰਗ ਪਾਉਣ ਵਾਸਤੇ, ਸੰਸਾਰ ਨਿਰੰਕਾਰ ਤੋਂ ਵਿਛੜਿਆ ਹੈ ਨਿਰੰਕਾਰ ਨਾਲ ਜੋੜਨ ਵਾਸਤੇ ਤੁਰ ਪੈਂਦੇ ਨੇ। ਲੰਮੀਆਂ ਉਦਾਸੀਆਂ, ਲੰਮੇ ਪੈਂਡੇ, ਗੁਰਮਤ ਬੰਦੇ ਨੂੰ ਦ੍ਰਿੜ ਕਰਾ ਕੇ, ਦੁਰਮਤ ਤੋਂ ਬਚਾ ਕੇ ਪ੍ਰਭੂ ਦੇ ਨੇੜੇ ਕਰਨ ਵਾਸਤੇ ਤੁਰ ਪੈਂਦੇ। ਕਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਚੜਿਆ ਸੋਧਨ ਧਰਤ ਲੁਕਾਈ, ਲੋਕਾਂ ਨੂੰ ਧਰਤੀ ਨੂੰ ਠੀਕ ਕਰਨ ਚੱਲਿਆ, ਕਿਉਂਕਿ ਸਮਰੱਥਾ ਵੀ ਤਾਂ ਹੁੰਦੀ ਹੈ, ਕੋਈ ਸੋਧ ਸਕੇ ਪਹਿਲਾਂ ਤਾਂ ਆਪ ਸੋਧਿਆ ਹੋਵੇ, ਆਪ ਸਿੱਧ ਹੋਵੇ, ਆਪ ਕਿਸੇ ਗੱਲ ਜੋਗਾ ਹੋਵੇ ਤੇ ਬੰਦਾ ਕਿਸੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੇ, ਯਤਨ ਕਰੇ। ਧੰਨ ਗੁਰੂ ਨਾਨਕ ਪਾਤਸ਼ਾਹ ਉੱਠੇ ਨੇ, ਤੁਰੇ ਨੇ ਸੰਸਾਰ ਨੂੰ ਸੋਧਣ ਵਾਸਤੇ, ਤੇ ਸਮਰੱਥਾ ਹੈ। ਆਮ ਤੌਰ ਤੇ ਸੰਸਾਰ ਦੇ ਜਿਤਨੇ ਵੀ ਮਹਾਂਪੁਰਸ਼ ਹੋਏ ਨੇ, ਸਾਰਿਆਂ ਦੀ ਆਪਣੀ ਆਪਣੀ ਵਡਿਆਈ ਹੈ, ਸਾਰਿਆਂ ਨੇ ਮਿਹਨਤ ਕੀਤੀ, ਘਾਲ ਕੀਤੀ, ਤਪ ਸਾਧੇ, ਯਤਨ ਕੀਤੇ ਨੇ, ਪ੍ਰਭੂ ਤੋਂ ਫਿਰ ਸ਼ਕਤੀਆਂ ਲੈ ਕੇ, ਪ੍ਰਭੂ ਦੇ ਦਰ ਤੇ ਪ੍ਰਵਾਨ ਹੋ ਕੇ, ਪ੍ਰਭੂ ਤੋਂ ਸੱਤਾ ਲੈ ਕੇ ਫਿਰ ਉਹਨਾਂ ਲੋਕਾਂ ਦੇ ਵਿੱਚ ਧਰਮ ਪ੍ਰਚਾਰੇ ਨੇ, ਨੇਕੀ ਪ੍ਰਚਾਰੀ। ਮਗਰ ਗੁਰੂ ਨਾਨਕ ਦੀ ਕਥਾ ਵੱਖਰੀ। ਧੰਨ ਗੁਰੂ ਨਾਨਕ ਬਾਰੇ ਸੱਚੇ ਪਾਤਸ਼ਾਹ ਸੰਸਾਰ ਤੇ ਕਿਸ ਅਵਸਥਾ ਵਿੱਚ ਪਹੁੰਚੇ ਨੇ, ਭਾਈ ਸਾਹਿਬ ਕਹਿੰਦੇ ਨੇ, ਕਹਿੰਦੇ ਨੇ ਪਹਿਲਾਂ ਪਾਇਆ ਬਾਬੇ ਬਖਸ਼ਦਾ, ਇਸ ਜੀਵਨ ਚ ਆਉਣ ਤੋਂ ਪਹਿਲਾਂ ਹੀ ਪ੍ਰਭੂ ਦੀ ਦਰਗਾਹ ਤੋਂ ਗੁਰੂ ਨਾਨਕ ਨੇ ਪਹਿਲਾਂ ਬਖਸ਼ਿਸ਼ਾਂ ਲੈ ਲਈਆਂ ਨੇ। ਪਤਾ ਨੀ ਕਿੰਨੇ ਜਨਮਾਂ ਦੇ ਤਪ ਤੋਂ, ਘਾਲ ਤੋਂ ਮਗਰੋਂ ਬਖਸ਼ਿਸ਼ਾਂ ਮਿਲੀਆਂ ਨੇ, ਭਾਈ ਸਾਹਿਬ ਇੱਥੇ ਜ਼ਿਕਰ ਕਰਦੇ। ਪਹਿਲਾਂ ਪਾਇਆ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਦਰਗਾਹ ਤੋਂ ਬਖਸ਼ਿਸ਼ ਲਈ, ਪਿੱਛੋਂ ਦੇ ਫਿਰ ਘਾਲ ਕਮਾਈ। ਹੁਣ ਜਿਸ ਨੂੰ ਬਖਸ਼ਿਸ਼ ਮਿਲ ਜਾਂਦੀ ਹੈ, ਪਹਿਲਾਂ ਤਾਂ ਬੜਾ ਤਪ ਸਾਧਿਆ ਜਾਂਦਾ, ਪਹਿਲਾਂ ਤਾਂ ਬੜੇ ਯਤਨ ਕਰਦੇ ਨੇ ਲੋਕ, ਪਰ ਜਿਸ ਵੇਲੇ ਬਖਸ਼ਿਸ਼ ਹੋ ਜਾਵੇ ਫਿਰ ਪੂਜਾ ਕਰਾਉਣ ਲੱਗ ਪੈਂਦੇ। ਮਗਰ ਧੰਨ ਗੁਰੂ ਨਾਨਕ ਦੀ ਗੱਲ ਕੁਝ ਹੋਰ ਤਰ੍ਹਾਂ ਦੀ, ਪਿੱਛੇ ਜਨਮਾਂ ਜਨਮਾਂ ਦੇ ਤਪ ਤੋਂ ਬਖਸ਼ਿਸ਼ ਪ੍ਰਾਪਤ ਕੀਤੀ, ਪਰ ਬਖਸ਼ਿਸ਼ ਪ੍ਰਾਪਤ ਕਰਕੇ ਫਿਰ ਪੂਜਾ ਕਰਵਾਈ ਨਹੀਂ, ਬਲਕਿ ਘਾਲ ਕਮਾਈ ਜਾਰੀ ਰੱਖੀ। ਕਹਿੰਦੇ ਨੇ ਪਿੱਛੋਂ ਦੇ ਫਿਰ ਘਾਲ ਕਮਾਈ। ਲੋਕ ਘਾਲ ਕਮਾਈ ਕਰਕੇ ਬਖਸ਼ਿਸ਼ ਲੈਂਦੇ ਨੇ, ਇੱਥੇ ਬਖਸ਼ਿਸ਼ ਲੈ ਕੇ ਘਾਲ ਕਮਾਈ ਜਾਰੀ ਰੱਖੀ ਗਈ। ਰੇਤ ਅੱਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣ ਆਈ। ਪ੍ਰਭੂ ਨਾਲ ਵੱਡੇ ਭਾਗਾਂ ਨਾਲ ਪਹਿਲਾਂ ਹੀ ਬਣੀ ਹੋਈ ਹੈ, ਲੇਕਿਨ ਤਪੱਸਿਆ ਜਾਰੀ ਰੱਖੀ। ਬਾਬਾ ਪੈਦਾ ਸੱਚਖੰਡ, ਨੌ ਨਿਤ ਨਾਮ ਗਰੀਬੀ ਪਾਈ, ਨਿਮਰਤਾ ਲੈ ਕੇ ਆਏ, ਨਾਮ ਲੈ ਕੇ ਆਏ, ਸੰਸਾਰ ਨੂੰ ਨਾਮ ਦੇ ਰਾਹੀਂ ਨਿਰੰਕਾਰ ਨਾਲ ਜੋੜਨ ਵਾਸਤੇ ਤੁਰੇ।
गरीबी निम्रता, गरीबी का मतलब भुख नंग नहीं है, गरीबी का मतलब है निम्रता। संसार दे अंदर वो जिहड़ा पैरी पवना जग वरताया है, लोगों के अंदर निम्रता भर दी, जेड़े जेड़े भी गुरु नानक नाल जुड़े ने निम्रता नाल भर गए, नाम बख्शिया है, नाम नाल लोगों की होमे दूर की। फिर जिसले अपने को इतना कुछ है, आप घाल भी कर रहे ने, बख्शिश तो दरगाह की प्राप्त है, गरीबी ते नाम लैके तुरे ने, ते फिर जिसले वेखिया है संसार नू दुखी वेखिया, बाबा देखे ध्यान धर जल्दी सब पृथ्वी दिस आईए नहीं वेखिया जाता। इस तरह संसार नू सड़दियां वेख के अखां मीट के किधरे बह जावां, जिवें आम तौर ते बख्शां लैके लोग बैठ जांदे। धन गुरु नानक नू इह गल परवान नहीं, वह गरीबी ते नाम की रास लैके तुर पैंदे, सड़दी बलदी धरती नू ठारन वास्ते तुर पैंदे, देखते ने कि बाजों गुरु गुबार है कर दी सुनी लुकाई, लोग पुकारा कर रहे ने, तड़फ रहे ने, कुरलाट मची हुई, राह ना पता होने करके, जीवन का मार्ग पता ना होने करके, धर्म के मार्ग ते ना आए होने करके लोग दुखी हो रहे ने। गुरमत प्राप्त करन तो बिना हनेरे विच हथ मार रहे ने। ते फिर बाबे ने, धन गुरु नानक पातशाह ने की कीता है, बाबे भेख बनाया, उदासी दी रीत चलाई, चढ़िया सोधन तरत लुकाई, एक वक्त वक्री किस्म दा संसार च सांझी वालता दा उपदेश देण वास्ते धन गुरु नानक ने अपनी किस्म दा एक वेस बनाया, सांझी वालता दा वेस, प्यार दा वेस, सरबत दे भले दी जाचना वास्ते चढ़िया सोधन तरत लुकाई, दुरदरगाह बख्शिशां जिहड़ियां लैके आए ने फिर संसार च वंडदे फिरदे। ते जिहड़ा नाम नाल जोड़दा है, निरंकार नाल जोड़दा है, हर नाम हमारा प्रभ अवगत अगोचर अविनाशी पुरख विधाता, ओ वाहिगुरु अकाल पुरख, अज मालिक धन गुरु नानक सच्चे पातशाह दी देण दे सदका असीं इह गल कहण जोगे हो गए, असीं नाम दे सिर ते जीउणे, थोड़ा बहुत जितना जितना कोई जपदा उन्ना सुख पिया पाउंदा। अविनाशी पुरख वाहिगुरु दा नाम जप के हम हर नाम हम सरेवें

ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਇਹ ਸਾਰੀ ਧਰਤੀ ਗੁਰੂ ਨਾਨਕ ਦੇ ਨਾਮ ਅੱਗੇ ਝੁਕ ਗਈ, ਕਿਉਂਕਿ ਗੁਰੂ ਨਾਨਕ ਨੇ ਪਿੱਛੇ ਵੀ ਘਾਲ ਕਮਾਈ ਕੀਤੀ ਤੇ ਬਖਸ਼ਿਸ਼ ਲੈ ਕੇ ਵੀ ਘਾਲ ਕਮਾਈ ਜਾਰੀ ਰੱਖੀ ਏ, ਅੱਜ ਉਹਦਾ ਸਿੱਖ ਕਿਵੇਂ ਨਾ ਘਾਲ ਕਮਾਈ ਕਰੇ। ਗੁਰੂ ਨਾਨਕ ਨੂੰ ਮੰਨਣ ਵਾਲਾ, ਗੁਰੂ ਨਾਨਕ ਨਾਮ ਲੇਵਾ, ਕਿਵੇਂ ਨਾ ਅੰਮ੍ਰਿਤ ਵੇਲੇ ਜਾਗੇਗਾ, ਕਿਵੇਂ ਨਾ ਨਾਮ ਦਾਨ ਇਸ਼ਨਾਨ ਚ ਰੱਤਾ ਹੋ ਕੇ ਭਗਤੀ ਦੇ ਮਾਰਗ ਤੇ ਪੈਰ ਪੈਰ ਅੱਗੇ ਵਧੇਗਾ, ਕਿਵੇਂ ਨਾ ਗੁਰੂ ਨਾਨਕ ਦਾ ਸਿੱਖ ਇਸ ਕਠਿਨ ਜੀਵਨ ਨੂੰ ਸਿਰ ਮੱਥੇ ਪ੍ਰਵਾਨ ਕਰੇਗਾ, ਕਿਉਂਕਿ ਗੁਰੂ ਨਾਨਕ ਨੇ ਕੀਤਾ, ਘਾਲ ਕਮਾਈ ਕੀਤੀ, ਪੂਰਾ ਜੀਵਨ ਘਾਲ ਕਮਾਈ ਨਾਲ ਭਰਿਆ, ਪੂਰੇ ਜੀਵਨ ਵਿੱਚ ਤਪ ਹੀ ਤਪ ਹੈ, ਮਗਰ ਉਹ ਤਪ ਨਹੀਂ ਜਿਸ ਨੂੰ ਲੈ ਕੇ, ਜਿਸ ਤਪ ਨੂੰ ਕਰਕੇ ਰਿਧੀਆਂ ਸਿੱਧੀਆਂ ਪ੍ਰਾਪਤ ਕਰਕੇ ਲੋਕਾਂ ਨੇ ਮੱਥੇ ਟਿਕਾਉਣੇ ਸ਼ੁਰੂ ਕਰਤੇ ਤੇ ਲੋਕਾਂ ਨੂੰ ਸ਼ਰਾਬ ਦੇਣੇ ਸ਼ੁਰੂ ਕਰ ਦਿੱਤੇ ਸਨ, ਐਸੇ ਨਹੀਂ। ਗੁਰੂ ਨਾਨਕ ਦੇ ਤਪ ਵਿੱਚੋਂ ਠੰਡਕ ਨਿਕਲਦੀ, ਬਲਕਿ ਭਾਈ ਨੰਦ ਲਾਲ ਸਾਹਿਬ ਜੀ ਦੇ ਕਹਿਣ ਅਨੁਸਾਰ ਕੈਸਾ ਹੈ ਗੁਰੂ ਨਾਨਕ, ਕਹਿੰਦੇ ਨੇ ਨਾਮ ਹੈ ਉਹ ਸ਼ਾਹ ਹੈ ਨਾਨਕ ਹੱਕ ਕੇਸ਼, ਨਾਮ ਤਾਂ ਉਸ ਸ਼ਾਹ ਦਾ ਨਾਨਕ ਹੈ, ਪਰ ਉਸ ਨਾਨਕ ਵਰਗਾ ਕੇ ਨਿਆਇਦ ਚੁਨੂ ਦਿਗਰ ਦਰਵੇਸ਼, ਉਹਦੇ ਵਰਗਾ ਕੋਈ ਹੋਰ ਦਰਵੇਸ਼ ਹੋਰ ਫਕੀਰ ਆਇਆ ਜਾਪਦਾ ਨਹੀਂ, ਹੋਰ ਨਹੀਂ ਕੋਈ ਐਸਾ ਹੋਇਆ। ਫਕਰੇ ਉਹ ਫਕਰ ਰਾ ਸਰਫਰਾਜ਼ੀ, ਫਕੀਰ ਉਹ ਕੈਸਾ ਹੈ ਜਿਹੜਾ ਫਕੀਰੀ ਨੂੰ ਸਨਮਾਨ ਦੇਣ ਵਾਲਾ, ਜਿਹਦੇ ਕਰਕੇ ਫਕੀਰੀ ਦਾ ਮਾਨ ਵਧਦਾ। ਪੇਸ਼ੇ ਉਹ ਕਾਰ ਜੁਮਲਾ ਜਾਂ ਬਾਜ਼ੀ, ਜਿਹਦੇ ਸਾਹਮਣੇ ਸਾਰਾ ਕੁਝ ਵਾਰ ਦੇਣ ਨੂੰ ਜੀ ਕਰਦਾ। ਤਾਲਬੇ ਖਾ ਕੇ ਉਹ ਚੇ ਖਾਸੋ ਚੇ ਆਮ, ਜਿਹਦੇ ਚਰਨਾਂ ਦੀ ਖਾਕ ਨੂੰ ਵੱਡੇ ਤੋਂ ਲੈ ਕੇ ਛੋਟੇ ਤੱਕ, ਆਮ ਤੋਂ ਲੈ ਕੇ ਖਾਸ ਤੱਕ ਸਾਰੇ ਲੋਚਦੇ ਨੇ। ਚੇ ਮਲਾਇਕ ਚੇ ਹਾਜ਼ਰਾਂ ਨੇ ਤਮਾਮ, ਚਾਹੇ ਕੋਈ ਗੁਪਤ ਸ਼ਕਤੀਆਂ ਨੇ ਤੇ ਚਾਹੇ ਕੋਈ ਹਾਜ਼ਰ ਸ਼ਕਤੀਆਂ, ਸਾਰੇ ਗੁਰੂ ਨਾਨਕ ਦੇ ਚਰਨਾਂ ਦੀ ਖਾਕ ਮੰਗਦੇ। ਹੱਕ ਚੋਂ ਖੁਦ ਵਾਸਿਫ ਚੇ ਗੋਇਮ ਮਨ, ਮੈਂ ਕੀ ਆਖਾਂ ਜਿਸ ਨੂੰ ਨਿਰੰਕਾਰ ਆਪ ਵੀ ਵਡਿਆਈ ਦਿੰਦਾ। ਡਰ ਰਹੇ ਵਸਵੇ ਹੋ ਚੇ ਪੋਇਮ ਮਨ, ਉਹਦੀ ਸਿਫਤ ਸਨਾਹ ਦੇ, ਉਹਦੀ ਵਡਿਆਈ ਦੇ ਰਾਹ ਤੇ ਮੈਂ ਕਿੰਨੇ ਕੁ ਕਦਮ ਚੱਲ ਸਕਾਂਗਾ, ਭਾਵ ਮੈਂ ਉਹਦੀ ਕਿੰਨੀ ਕੁ ਵਡਿਆਈ ਕਰ ਸਕਣਾ। ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ, ਸਦ ਹਜ਼ਾਰਾਂ ਮਰੀਦਸ਼ ਅਜ ਮਲਕੂਤ, ਦੇਵਤਿਆਂ ਵਿੱਚੋਂ ਜਿਹੜੇ ਉਹਦੇ ਮਰੀਦ ਨੇ, ਸਦ ਹਜ਼ਾਰਾਂ ਮਰੀਦਸ਼ ਅਜ ਨਾਸੂਤ, ਧਰਤੀ ਦੇ ਜੀਵ ਕਿਤਨੇ ਉਹਦੇ, ਹਜ਼ਾਰਾਂ ਹੀ ਉਹਦੇ ਮਰੀਦ ਨੇ। ਹਮਾ ਜ਼ਬਰੂਤੀਆਂ ਫਿਦਾਏ ਉਹ, ਜ਼ਬਰਦਸਤ ਤਾਕਤਾਂ ਦੇ ਮਾਲਕ ਉਹਦੇ ਤੋਂ ਕੁਰਬਾਨ ਹੋਣ ਨੂੰ ਫਿਰਦੇ ਨੇ। ਹਮਾ ਲਾਹੂਤੀਆਂ ਬਾਪਾਏ ਹੋ, ਸਾਰੇ ਫਰਿਸ਼ਤੇ ਤੇ ਦੈਵੀ ਸ਼ਕਤੀਆਂ ਉਹਦੇ ਚਰਨਾਂ ਦੀ ਖਾਕ ਨੇ। ਉਸ ਗੁਰੂ ਨਾਨਕ ਦੀ ਬਰਾਬਰੀ ਕੌਣ ਕਰ ਸਕਦਾ, ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸਮਝਿਆ ਜਾਣਿਆ, ਇਹ ਗੱਲ ਵੱਖਰੀ ਹੈ, ਭਾਗਾਂ ਵਾਲਿਆਂ ਨੇ ਸਮਝਿਆ। ਜੇ ਸਮਝ ਆ ਗਈ ਤੇ ਭੈਣ ਨਾਨਕੀ ਨੂੰ ਵੀ ਆ ਗਈ, ਨਹੀਂ ਸਮਝ ਆਈ ਤੇ ਕਿੰਨੀ ਦੇਰ ਤੱਕ ਪਿਤਾ ਕਲਿਆਣ ਰਾਏ ਨੂੰ ਨਹੀਂ ਆਏ। ਬਾਪ ਪੁੱਤਰ ਸਮਝਦਾ ਹੈ ਤੇ ਉਥੋਂ ਦਾ ਹਾਕਮ ਉਹ ਗੁਰੂ ਨਾਨਕ ਨੂੰ ਗੁਰੂ ਸਮਝਦਾ, ਰਾਏ ਬੁਲਾਰ ਗੁਰੂ ਨਾਨਕ ਨੂੰ ਪਛਾਣਦਾ, ਉਹ ਗੁਰੂ ਸਮਝਦਾ, ਕਿਉਂਕਿ ਉਹਦੇ ਕੋਲ ਵੇਖਣ ਵਾਲੀ ਅੱਖ ਹੈ, ਗੁਰੂ ਨਾਨਕ ਨੂੰ ਸਮਝਣ ਵਾਲੇ ਕੰਨ ਨੇ, ਗੁਰੂ ਨਾਨਕ ਦੀ ਗੱਲ ਸੁਣਨ ਵਾਲਾ ਮਨ ਹੈ, ਤੇ ਜਿਨ੍ਹਾਂ ਕੋਲ ਗੁਰੂ ਨਾਨਕ ਨੂੰ ਸੁਣਨ ਵਾਲੇ ਕੰਨ ਨੇ, ਗੁਰੂ ਨਾਨਕ ਨੂੰ ਸਮਝਣ ਵਾਲੀ ਬੁੱਧੀ ਹੈ, ਗੁਰੂ ਨਾਨਕ ਨੂੰ ਵੇਖਣ ਵਾਲੀ ਅੱਖ ਹੈ, ਉਹਨਾਂ ਨੇ ਵੇਖਿਆ ਗੁਰੂ ਨਾਨਕ ਕਿਤਨਾ ਮਹਾਨ ਹੈ, ਉਹਨਾਂ ਨੇ ਵੇਖਿਆ ਤੇ ਆਖਿਆ ਵੀ ਇਹ ਜ਼ਾਹਿਰ ਪੀਰ ਜਗਤ ਗੁਰ ਬਾਬਾ, ਉਹਨਾਂ ਦੇ ਸਾਹਮਣੇ ਗੁਰੂ ਨਾਨਕ ਜਿਸ ਵੇਲੇ ਆਏ ਨੇ, ਉਹਨਾਂ ਦੇ ਸਿਰ ਨਿਉਂ ਗਏ ਨੇ। ਸੰਸਾਰ ਭਰ ਦੇ ਵੱਡੇ ਵੱਡੇ ਤੀਰਥਾਂ ਤੇ, ਚਾਹੇ ਉਹ ਗੰਗਾ ਦੇ ਬਨਾਰਸ ਵਰਗੇ ਮਹਾਨ ਸਥਾਨ ਤੇ ਚਾਹੇ ਉਹ ਬਗਦਾਦ ਦੇ ਵੱਡੇ ਵੱਡੇ ਸਥਾਨ, ਹਰ ਧਰਮ ਦੇ ਸਥਾਨਾਂ ਨੇ ਗੁਰੂ ਨਾਨਕ ਨੂੰ ਸਤਿਕਾਰੇ, ਕਿਉਂਕਿ ਹਰ ਧਰਮ ਸਥਾਨ ਤੇ ਗੁਰੂ ਨਾਨਕ ਨੇ ਪਖੰਡ ਦੀ ਨਿਖੇਧੀ ਕਰਕੇ ਨਿਰੰਕਾਰ ਨਾਲ ਸੱਚੇ ਮਨੋਂ ਹੋ ਕੇ ਜੁੜਨ ਦੀ ਪ੍ਰੇਰਣਾ ਬਖਸ਼ਿਸ਼ ਕੀਤੀ। ਨੇਚਲ ਨੀਓ ਤਰੇ ਤਰਾਇਓ ਸਾਧ ਸੰਗਤ ਸੱਚ ਖੰਡ ਸਮੇਓ, ਫਿਰ ਗੁਰੂ ਨਾਨਕ ਨੇ ਸਵਰਗ ਨਾਲ ਜੋੜਿਆ। ਲੋਕ ਕਿਸੇ ਹੋਰ ਸਵਰਗ ਦੀ ਕਾਮਨਾ ਕਰਦੇ ਹੋਣਗੇ, ਗੁਰੂ ਨਾਨਕ ਨੇ ਧਰਤੀ ਤੇ ਸਤਸੰਗਤ ਦਾ ਸਵਰਗ ਬਣਾ ਦਿੱਤਾ ਤੇ ਸਤਸੰਗਤ ਦੀ ਨੇਚਲ ਨੀਂਹ ਉਤਰਾ ਦਿੱਤੀ, ਸਤਸੰਗਤ ਦੇ ਰਾਹੀਂ ਨਾਮ ਨਾਲ ਜੋੜ ਦਿੱਤਾ, ਪ੍ਰਭੂ ਨਾਲ ਜੋੜ ਦਿੱਤਾ, ਪ੍ਰਭੂ ਤੋਂ ਦੂਰੀਆਂ ਮਿਟ ਗਈਆਂ, ਬੁੱਧੀ ਚ ਪ੍ਰਕਾਸ਼ ਹੋ ਗਿਆ, ਗੁਰਮਤ ਦਾ ਪ੍ਰਕਾਸ਼ ਹੋ ਗਿਆ, ਦੁਰਮਤ ਖਤਮ ਹੋ ਗਈ, ਪ੍ਰਭੂ ਤੋਂ ਦੂਰੀ ਮਿਟਦੀ ਚਲੀ ਗਈ। ਉਸ ਅਵਸਥਾ ਦਾ ਮਹਾਰਾਜ ਸੱਚੇ ਪਾਤਸ਼ਾਹ ਧੰਨਵਾਦ ਤੇ ਜ਼ਿਕਰ ਸ਼ੁਕਰਾਨਾ ਗੁਰੂ ਨਾਨਕ ਦਾ ਕਰਦੇ ਨੇ। ਬੁੱਧ ਪ੍ਰਕਾਸ਼ ਪਈ ਮਤ ਪੂਰੀ, ਸਮਝ ਪੂਰੀ ਹੋ ਗਈ ਮੁਕੰਮਲ, ਤਾਂ ਤੇ ਬਿਨਸੀ ਦੁਰਮਤ ਦੂਰੀ, ਗੁਰੂ ਨਾਨਕ ਦੀ ਕਿਰਪਾ ਦੇ ਨਾਲ ਨਿਰੰਕਾਰ ਤੋਂ

ਵੇਲੇ ਇਸ ਦਰ ਤੋਂ ਗੁਰੂ ਨਾਨਕ ਦੇ ਦਰ ਤੋਂ ਐਸੀ ਪਿਆਰੀ ਗੁਰਮਤ ਪ੍ਰਾਪਤ ਹੋਈ ਏ। ਬੂਡਤ ਘੋਰ ਅੰਧ ਪੂਪ ਮੈਂ ਨਿਕਸਿਓ ਮੇਰੇ ਭਾਈ ਰੇ, ਸੰਸਾਰ ਜਿਹੜਾ ਅੰਨੇ ਖੂਹ ਵਾਂਗੂ ਸੰਸਾਰ ਚ ਡੁੱਬਦਾ ਪਿਆ ਸੀ, ਬਚ ਗਏ। ਮਹਾ ਗਾਹ ਅਗਨ ਕਾ ਸਾਗਰ, ਸਰਦੇ ਬਲਦੇ ਸੰਸਾਰ ਅਗਨ ਦੇ ਸਾਗਰ ਵਿੱਚ, ਗੁਰ ਬੋਹਿਤ ਤਾਰੇ ਰਤਨਾਗਰ, ਗੁਰੂ ਜਹਾਜ਼ ਬਣ ਕੇ ਬੌੜੇ ਐ, ਤੇ ਹੁਣ ਤਾਂ ਇਹੀ ਤਪਦਾ ਸੜਦਾ ਸੰਸਾਰ, ਤਪਦਾ ਸੜਦਾ ਨੀ ਜਾਪਦਾ ਬਲਕਿ ਰਤਨਾਂ ਦੀ ਖਾਣ ਜਾਪਦਾ। ਇਸੇ ਸੰਸਾਰ ਦੇ ਵਿੱਚੋਂ ਬੇਅੰਤ ਸੁੱਖਾਂ ਦੇ ਰਤਨ ਪ੍ਰਾਪਤ ਹੋ ਰਹੇ ਨੇ। ਦੁੱਤਰ ਅੰਧ ਬਿਖਮ ਇਹ ਮਾਇਆ, ਸੰਸਾਰ ਤੇ ਮਾਇਆ ਦਾ ਪਹਿਰਾ ਹੈ, ਤੇ ਲੋਕਾਂ ਦੇ ਚਾਰ ਕਦਮ ਚੱਲਣੇ ਔਖੇ ਹੋਏ, ਮਾਇਆ ਦੇ ਬੰਧਨ ਚ ਬੰਨੇ ਹੋਏ ਲੋਕ, ਅੰਨੇ ਹੋਏ ਲੋਕ, ਹਨੇਰੇ ਚ ਹੱਥ ਮਾਰਦੇ ਫਿਰਦੇ ਨੇ, ਅਗਿਆਨ ਦੇ ਹਨੇਰੇ ਚ ਭਟਕਦੇ ਫਿਰਦੇ ਨੇ। ਪਰ ਗੁਰੂ ਨਾਨਕ ਦੀ ਗੱਲ ਜਿਨ੍ਹਾਂ ਨੇ ਸੁਣ ਲਈ, ਗੁਰ ਪੂਰੇ ਪ੍ਰਗਟ ਮਾਰਗ ਦਿਖਾਇਆ, ਰਸਤੇ ਦੀ ਸਮਝ ਆ ਗਈ, ਪਤਾ ਲੱਗ ਗਿਆ ਕਿਵੇਂ ਜੀਣਾ। ਬਾਝੋਂ ਗੁਰੂ ਦਾ ਬੰਦਾ ਵਿਕਾਰਾਂ ਦਾ ਗਰਸਿਆ ਹੋਇਆ, ਬੁਰਾਈਆਂ ਵਾਲੇ ਪਾਸੇ ਫਸਿਆ ਹੋਇਆ, ਬਾਬਰ ਕਹਿੰਦਾ ਨਾ, ਸ਼ਰਾਬ ਦਾ ਪਿਆਲਾ ਅੱਗੇ ਰੱਖ ਕੇ ਕਹਿੰਦਾ, ਲਓ ਧੰਨ। ਗੁਰੂ ਨਾਨਕ ਕਹਿੰਦੇ ਨੇ ਨਾ, ਇਹ ਤਾਂ ਬੰਦੇ ਨੂੰ ਵਿਗਾੜਨ ਵਾਲੀ ਚੀਜ਼, ਇਹ ਕਿਸੇ ਕੰਮ ਦੀ ਚੀਜ਼ ਨਹੀਂ, ਛੱਡ ਦੇ ਇਸ ਨੂੰ। ਕਹਿੰਦਾ ਮੇਰੇ ਉਸਤਾਦ ਨੇ ਆਖਿਆ, ਬਾਬਰ ਬਾਇਸ਼ ਕੋਸ਼ ਕੇ ਆਲਮ ਦੁਬਾਰਾ ਨੇ। ਧੰਨ ਗੁਰੂ ਨਾਨਕ ਕਹਿੰਦੇ ਨੇ, ਤੇਰੇ ਉਸਤਾਦ ਨੇ ਗਲਤ ਕਿਹਾ ਜਾਂ ਤੂੰ ਗਲਤ ਸਮਝੇ, ਇਹ ਵੀ ਕੋਈ ਗੱਲ ਹੈ ਕਿ ਬਾਬਰ ਮੌਜ ਕਰ ਲੈ, ਜ਼ਿੰਦਗੀ ਦੁਬਾਰਾ ਨਹੀਂ ਮਿਲਣੀ। ਤੈਨੂੰ ਮੈਂ ਇੱਕ ਗੱਲ ਦੱਸਣਾ, ਇਸ ਗੱਲ ਨੂੰ ਥੋੜਾ ਜਿਹਾ ਠੀਕ ਕਰ। ਕਿਵੇਂ? ਧੰਨ ਗੁਰੂ ਨਾਨਕ ਕਹਿੰਦੇ ਨੇ, ਬਾਬਰ ਬਹੋਸ਼ ਬਾਸ਼ ਕੇ ਆਲਮ ਦੁਬਾਰਾ ਨੇਸਤ, ਲੁੱਟਣ ਮਾਰਨ ਤਬਾਹ ਕਰਨ ਤੇ ਲੋਕਾਂ ਨੂੰ ਦੁਖੀ ਕਰਨਾ ਤੇਰਾ ਜੀਵਨ ਨਹੀਂ ਹੋਣਾ ਚਾਹੀਦਾ, ਐਸ਼ ਪ੍ਰਸਤੀ ਜੀਵਨ ਨਹੀਂ ਹੋਣਾ ਚਾਹੀਦਾ, ਹੋਸ਼ ਨਾਲ ਜੀਣਾ, ਸਮਝ ਨਾਲ ਜੀਣਾ। ਬਾਬਰ ਬਹੋਸ਼ ਬਾਸ਼ ਕੇ ਆਲਮ ਦੁਬਾਰਾ ਨੇਸਤ, ਹੋਸ਼ ਨਾਲ ਜੀ, ਜ਼ਿੰਦਗੀ ਦੁਬਾਰਾ ਨਹੀਂ ਮਿਲਦੀ। ਗੁਰੂ ਨਾਨਕ ਜੀਵਨ ਬਦਲ ਦਿੰਦੇ, ਹੋਸ਼ ਵਿੱਚ ਲੈ ਆਉਂਦੇ ਨੇ ਬਦਮਸਤ ਬੰਦੇ ਨੂੰ, ਖਰਮਸਤੀਆਂ ਕਰਦੇ ਬੰਦੇ ਨੂੰ ਹੋਸ਼ ਚ ਝਟਕਾ ਦੇ ਕੇ, ਹੋਸ਼ ਚ ਲਿਆ ਕੇ, ਪਾਪਾਂ ਤੋਂ ਵਰਜ ਕੇ, ਸੇਵਾ ਤੇ ਪਰਪਕਾਰ ਵਾਲੇ ਪਾਸੇ ਲਾਉਂਦੇ ਨੇ, ਬੁੱਧੀ ਚ

ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਜਿਸ ਵੇਲੇ ਹਰਿਦੁਆਰ ਦੇ ਪੰਡਤਾਂ ਨੇ ਪ੍ਰਸ਼ਨ ਕੀਤਾ ਸੀ, ਸਾਹਿਬਾਂ ਨੇ ਜਲ ਪੱਛਮ ਵਾਲੇ ਪਾਸੇ ਦਿੱਤਾ, ਉਹਨਾਂ ਪ੍ਰਸ਼ਨ ਕੀਤਾ ਵੀ ਐਸਾ ਕਿਉਂ। ਸਾਹਿਬਾਂ ਨੇ ਸੂਰਜ ਨੂੰ ਪਾਣੀ ਦੇਣ, ਪਿਤਰਾਂ ਨੂੰ ਪਾਣੀ ਦੇਣ ਦਾ ਉਹਨਾਂ ਦਾ ਭਰਮ ਨਿਵਰਤ ਕੀਤਾ। ਕੁਝ ਸਮਝ ਆਈ, ਸਾਹਿਬਾਂ ਦੇ ਚਰਨੀ ਪੈ ਗਏ। ਕਹਿਣ ਲੱਗੇ, ਮਹਾਰਾਜ ਇਹ ਗਿਆਨ ਕਿਵੇਂ ਆਵੇ, ਹਿਰਦੇ ਵਿੱਚ ਇਹ ਸੋਝੀ ਕਿਵੇਂ ਬੈਠ ਜਾਵੇ। ਧੰਨ ਗੁਰੂ ਨਾਨਕ ਕਹਿਣ ਲੱਗੇ, ਅਮਲ ਨਾਲ ਗੁਰੂ ਦੇ ਉਪਦੇਸ਼ ਨਾਲ। ਕਹਿਣ ਲੱਗੇ, ਫਿਰ ਗੁਰੂ ਕਿਹਨੂੰ ਧਾਰੀਏ। ਸਾਹਿਬਾਂ ਨੇ ਗੁਰੂ ਦੇ

ਸਿਆਣਾ ਹੁੰਦਾ, ਪੜ੍ਹਿਆ ਲਿਖਿਆ ਹੁੰਦਾ, ਪੰਡਿਤ ਦਾ ਮਤਲਬ ਸਕਾਲਰ ਹੁੰਦਾ, ਵਿਦਵਾਨ ਹੈ, ਕਰਨੀ ਕੋਈ ਨਹੀਂ, ਗੱਲਾਂ ਬੜੀਆਂ ਕਰ ਸਕਦਾ। ਐਸੇ ਬੰਦੇ ਕੋਲੋਂ ਵੀ ਕਿਸੇ ਵੇਲੇ ਜੀਵਨ ਜਾਚ ਮਿਲ ਜਾਂਦੀ, ਲੇਕਿਨ ਕਿਸੇ ਨੂੰ ਭੋਲੇ ਪਾ, ਹਰ ਕਿਸੇ ਨੂੰ ਐਸੇ ਬੰਦੇ ਕੋਲੋਂ ਪ੍ਰੇਰਨਾ ਨਹੀਂ ਮਿਲ ਸਕਦੀ। ਇਹ ਗੁਰੂ ਪੂਰਾ ਨਹੀਂ ਅਧੂਰਾ ਹੈ, ਜੋ ਵਿਦਵਾਨ ਤਾਂ ਹੈ ਕਰਨੀ ਨਹੀਂ, ਇਹ ਪੰਡਿਤ ਗੁਰੂ ਹੈ। ਕਿ ਮਹਾਰਾਜ ਦੂਜਾ ਗੁਰੂ ਕਿਹੜਾ ਹੈ, ਹੋਰ ਕਿਹੜਾ ਗੁਰੂ ਹੈ? ਧੰਨ ਗੁਰੂ ਨਾਨਕ ਕਹਿਣਗੇ ਦੂਜਾ ਹੁੰਦੇ ਨੇ ਅਵਧੂਤ ਗੁਰੂ, ਜਿਹਦੇ ਕੋਲ ਕਰਨੀ ਤਾਂ ਹੈ ਕਹਿਣ ਜੋਗਾ ਕੁਛ ਨਹੀਂ, ਕਹਿਣਾ ਆਉਂਦਾ ਹੀ ਨਹੀਂ। ਜਾਂ ਐਸਾ ਵੀ ਹੈ, ਕੁਝ ਲੋਕ ਐਸੇ ਵੀ ਹੋਏ ਨੇ ਭਜਨ ਬੰਦਗੀ ਕਰਕੇ ਜੋ ਕੁਝ ਪੱਲੇ ਪੈ ਗਏ ਹਨ ਉਹਨੂੰ ਲੈ ਕੇ ਬਹਿ ਜਾਂਦੇ, ਕਹਿੰਦੇ ਨੇ ਦੱਸਿਆ ਪਤਾ ਨਹੀਂ ਕੁਝ ਨਿਕਲ ਜਾਏਗਾ। ਗੁਰਮਤਿ ਦੀ ਥਾਂ ਕੋਈ ਨਹੀਂ, ਗੁਰਮਤਿ ਤਾਂ ਕਹਿੰਦੀ ਹੈ ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਾ ਨਾਮ ਜਪਾਵੋ। ਸਾਹਿਬ ਕਹਿਣਗੇ ਕੁਝ ਅਵਧੂਤ ਗੁਰੂ ਹੁੰਦੇ ਨੇ, ਭਜਨ ਤਾਂ ਬੜਾ ਕਰਦੇ ਨੇ, ਭਗਤੀ ਤਾਂ ਬੜੀ ਹੈ ਕਹਿਣ ਜੋਗੇ ਕੁਛ ਨਹੀਂ, ਜਾਂ ਤਾਂ ਗੁਪਤ ਹੋ ਗਏ ਨੇ, ਗੁੰਮ ਹੋ ਗਏ ਨੇ, ਤੇ ਜਾਂ ਕਹਿਣ ਦਾ ਚੱਜ ਨਹੀਂ ਆਉਂਦਾ। ਇਹ ਵੀ ਅਧੂਰਾ ਗੁਰੂ ਹੈ। ਇਹਦੇ ਵੱਲ ਵੇਖ ਕੇ ਕਿਸੇ ਨੂੰ ਆਪਣੇ ਆਪ ਪ੍ਰੇਰਨਾ ਮਿਲ ਜਾਏ, ਸ਼ੌਕ ਆ ਜਾਵੇ ਕਿ ਜਿਹੜੀ ਮਸਤੀ ਇਹਦੇ ਨੇਤਰਾਂ ਵਿੱਚ ਕਦੇ ਮੈਨੂੰ ਵੀ ਮਿਲ ਜਾਵੇ, ਜੋ ਮੌਜ ਇਸ ਨੂੰ ਪ੍ਰਾਪਤ ਹੈ ਕਦੇ ਮੇਰੇ ਹਿਰਦੇ ਵਿੱਚ ਵੀ ਟਿਕ ਜਾਵੇ, ਵੇਖਾ ਵੇਖੀ ਕਿਸੇ ਨੂੰ ਸ਼ੌਕ ਆ ਜਾਵੇ ਤੇ ਗੱਲ ਵੱਖਰੀ, ਉਹ ਦੱਸਣ ਜੋਗਾ ਕੁਝ ਨਹੀਂ। ਕਹਿਣ ਲੱਗੇ ਮਹਾਰਾਜ ਉਹ ਵੀ ਅਧੂਰਾ ਗੁਰੂ, ਉਹ ਵੀ ਅਧੂਰਾ ਗੁਰੂ, ਫਿਰ ਪੂਰਾ ਗੁਰੂ ਕਿਹੜਾ ਹੋਇਆ? ਸਤਿਗੁਰੂ ਨਾਨਕ ਕਹਿਣ ਲੱਗੇ ਪੂਰਾ ਗੁਰੂ ਉਹ ਹੈ ਜੋ ਆਪ ਕਰਨਾ ਜਾਣਦਾ ਹੈ, ਦੂਜੇ ਨੂੰ ਕਰਾਉਣਾ ਜਾਣਦਾ, ਜੋ ਆਪ ਕਮਾਉਂਦਾ ਹੈ ਦੂਜੇ ਨੂੰ ਕਹਿ ਸਕਦਾ। ਚਰਨੀ ਪੈ ਗਿਆ, ਕਹਿਣ ਲੱਗੇ ਮਹਾਰਾਜ ਫਿਰ ਇਹ ਤਾਂ ਤੁਸੀਂ ਕਰੋ ਬਖਸ਼ਿਸ਼, ਤੁਹਾਡੇ ਬਿਨਾਂ ਐਸਾ ਗੁਰੂ ਕੌਣ ਹੋ ਸਕਦਾ ਹੈ ਜੋ ਕਹਿਣ ਦਾ ਢੰਗ ਵੀ ਜਾਣਦਾ ਹੋਵੇ ਤੇ ਕਮਾਉਣਾ ਵੀ ਜਾਣਦਾ? ਧੰਨ ਗੁਰੂ ਨਾਨਕ ਕਹਿਣ ਲੱਗੇ ਐਸਾ ਨਹੀਂ, ਤੁਹਾਡੇ ਸਾਰਿਆਂ ਵਿੱਚੋਂ ਹਰ ਕੋਈ ਪੂਰਾ ਗੁਰੂ ਬਣ ਸਕਦਾ। ਜਿਸ ਬੰਦੇ ਕੋਲ ਕਮਾਈ ਆਵੇਗੀ, ਸੋਝੀ ਆਵੇਗੀ ਤੇ ਸ਼ੌਕ ਹੋਵੇਗਾ ਕਿ ਜੋ ਕੁਝ ਮੈਨੂੰ ਮਿਲਿਆ ਦੂਜੇ ਨੂੰ ਵੀ ਪ੍ਰਾਪਤ ਹੋਵੇ, ਚਾਹ ਹੋਵੇਗਾ ਕਿ ਜੋ ਮੈਨੂੰ ਲੱਭਾ ਹੈ ਦੂਜੇ ਦੀ ਝੋਲੀ ਵੀ ਪੈ ਜਾਵੇ, ਹਰ ਉਹ ਬੰਦਾ ਜਿਹੜਾ ਹੈ ਪੂਰੇ ਗੁਰੂ ਦੇ ਮਾਰਗ ਤੇ ਚੱਲ ਕੇ ਇਸ ਕੰਮ ਚ ਸਫਲਤਾ ਪਾ ਸਕਦਾ। ਬਾਕੀ ਇਹ ਗੱਲ ਵੱਖਰੀ, ਕਹਾ ਲੈਣਾ ਸੌਖਾ ਹੈ, ਗੁਰੂ ਕਹਾਉਣ ਵਾਲੇ ਹੀ ਬੜੇ ਬੈਠੇ ਨੇ ਤੇ ਸਿੱਖ ਕਹਾਉਣਾ ਤਾਂ ਬੜਾ ਹੀ ਸੌਖਾ ਹੋ ਗਿਆ। ਜਦੋਂ ਮਰਦਮਸ਼ੁਮਾਰੀਆਂ ਹੁੰਦੀਆਂ, ਜਦੋਂ ਗਿਣਤੀਆਂ ਹੁੰਦੀਆਂ, ਬਕਾਇਦਾ ਕਾਲਮ ਬਣਿਆ, ਧਰਮ ਕੀ ਹੈ ਸਿੱਖ, ਬੜੀ ਸ਼ਾਨ ਨਾਲ ਕਹਾਉਣੇ ਆ, ਸਿੱਖ ਕਹਾ ਲੈਂਦੇ। ਪਰ ਸਾਹਿਬ ਕਹਿੰਦੇ ਨੇ ਨੇ ਕਹਾਉਣ ਦੀ ਗੱਲ ਨਾ ਕਰੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਅਖਾਉਂਦਾ ਹੈ ਮੈਂ ਸਿੱਖ ਹਾਂ, ਉਹਦੇ ਤੇ ਇੱਕ ਫਰਜ਼ ਆਇਦ ਹੋ ਜਾਂਦਾ ਹੈ ਕਿ ਉਹ ਮੁਕੰਮਲ ਕਮਾਈ ਵਾਲਾ ਹੋਵੇ, ਪੂਰਨ ਕਮਾਈ ਵਾਲਾ ਹੋਵੇ, ਤੇ ਨਾ ਕੇਵਲ ਆਪ ਪੂਰਨ ਕਮਾਈ ਵਾਲਾ ਹੋਵੇ ਬਲਕਿ ਦੂਜਿਆਂ ਨੂੰ ਕਮਾਈ ਦੀ ਜਾਚ ਦੱਸਣ ਜੋਗਾ ਵੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਸ਼ਬਦ ਆਪਾਂ ਪੜ੍ਹ ਰਹੇ ਸਾਂ, ਉਹਨਾਂ ਦੀ ਪੌੜੀ ਹੈ, ਗੁਰਸਿੱਖਾਂ ਸ਼ਾਬਾਸ ਜਨਮ ਸਵਾਰੇ, ਧੰਨ ਹਨ ਉਹ ਗੁਰਸਿੱਖ ਜਿਨ੍ਹਾਂ ਨੇ ਆਪਣਾ ਜੀਵਨ ਸਫਲਾ ਕੀਤਾ ਗੁਰਸਿੱਖੀ ਦੇ ਮਾਰਗ ਤੇ ਚੱਲ ਕੇ। ਗੁਰਸਿੱਖਾਂ ਰਹਿਰਾਸ ਗੁਰੂ ਪਿਆਰਿਆ, ਜਿਨ੍ਹਾਂ ਨੇ ਗੁਰੂ ਨੂੰ ਪਿਆਰ ਕੀਤਾ ਹੈ, ਗੁਰੂ ਕੀ ਗੱਲ ਸੁਣੀਏ, ਗੁਰੂ ਕਾ ਉਪਦੇਸ਼ ਸਰਵਣ ਕੀਤਾ ਹੈ, ਗੁਰੂ ਨਾਲ ਸਾਂਝ ਪਾਈਏ, ਉਹਨਾਂ ਦਾ ਰਸਤਾ ਬੜਾ ਸੱਚਾ ਹੈ, ਉਹਨਾਂ ਦਾ ਮਾਰਗ ਬਿਲਕੁਲ ਠੀਕ ਹੈ, ਰਾਹ-ਰਾਸ ਤੇ ਚੱਲੇ ਨੇ। ਗੁਰਸਿੱਖਾਂ ਰਹਿਰਾਸ ਗੁਰੂ ਪਿਆਰੇ ਆ, ਇੱਥੇ ਵੀ ਭਾਈ ਸਾਹਿਬ ਕਹਿੰਦੇ, ਸਾਹਿਬ ਕਹਿੰਦੇ ਨੇ ਐਸੇ ਲੋਕ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਦੇ ਹੋਏ ਪਾਪੀਆਂ ਨੂੰ ਪਾਰ ਉਤਾਰਨ ਜੋਗੇ ਹੋ ਜਾਂਦੇ, ਪਾਪੀਆਂ ਨੂੰ ਪਤਤਾ ਨੂੰ ਪਵਿੱਤਰ ਕਰਕੇ ਆਪਣੇ ਮਾਰਗ ਤੇ ਲਾਉਣ ਜੋਗੇ ਹੋ ਜਾਂਦੇ। ਤੇ ਜਿਹੜੇ ਇਤਨੇ ਜੋਗੇ ਹੋ ਜਾਣ, ਮਹਾਰਾਜ ਕਹਿੰਦੇ ਨੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਣਾ,

जिथे तेरी सांझ बनी उथे मेरी भी सांझ बना दे। मैं अपने मन की अवस्था उन्हां कोल आखां जिहड़े तुरे होए ने पहुंचे होए ने इस मार्ग ते जिन्हां ने चार कदम तय किए हुए मंजिला मारदे तुरे जा रहे ने जे ते उह जिहड़े मंजिला मारदे जा रहे ने साहिब कहिंदे ने अखाउंदे ही नहीं केवल उह की करदे ने उद्दम करे भलके प्रभाती अमृत वेले। प्रभात का मतलब है सूरज चढ़न तो बहुत पहला डान ते मारन विच फर्क है। जिसने सूरज चढ़दा है उसनू डान कह देते हैं लेकिन सवेरा इस तो पहला सवेरा का मतलब होंदा है चंगा वेला सवेला। सूरज चढ़न तो बाद जिहड़ा बंदा भगती की गल सोचता है ना वह कवेला कर देता है। सवेरा जिन्हां ने सामना है वह अमृत वेले सूरज चढ़न तो बहुत पहला पहला अपना काम नबेड़ते हैं। जेड़े इस मार्ग से तुरे हुए ना भाई साहब तो बड़ी खूबसूरत गल कही। भाई साहब कहते ने ऐसे लोग जेड़े गुरु मार्ग से अमृत वेले तुरते रहे मेरा तो जी करता है उन्होंने चरणों की खाक हो जा। नख सिख लो नख पैर का नौ नख सिख सिर की चोटी नख सिख लो सगल अंग रोम रोम कर काट काट सिखण के चरण पैवारी। कट कट के मेरा शरीर सिखां दे चरणां तो निछावर कर दे वारने कर दे। कहते ने अग्न जलाए हुन पीसन पिसाए तेह चक्की च पी दे अग च भुन दे लै उड़े पौन होए अनक प्रकारिए तरह तरह नाल हवा विच उड़ा दे उस हवा विच मेरे शरीर की खाक उड़ जावे। जिथे कहते ने जत कत सिख पग धरे गुरपंथ प्रात सवेरे सवेरे जेड़े जेड़े रस्तियां तो गुरु के सिख गुरु चरणा वाल तुर के आउंदे ने जेड़े जेड़े रस्तियां तो गुरु के सिखां दे चरण गुरु के सिखां दे पैर गुरु चरणा वाल गुरु द्वारे वाल वधदे ने ताहू ताहू मार्ग मैं पसम को डारीए मेरे शरीर की वह पसम जेड़ी उन्हां उन्हां रस्तियां ते फैला दे उन्हां उन्हां रस्तियां ते विसा दिओ मेरे शरीर नूं सुआह करके पसम करके तेह पद पादक चरण लिव लागी रहे। उन्हां रस्तियां ते पैदल चलण वालियां दे चरणां नाल मेरा प्यार बनिया रहे मेरी लिव लगी रहे। दया के दयाल मोए पतत उधारीए ताकि उन्हां दे चरणां दी खाक प्राप्त करके मेरे शरीर दी खाक उन्हां दे चरणां दी छोह प्राप्त करके मैं पापी पार उतर जा मेरा पापी दा उधार हो जा। कैसी प्यारी जीवन जाच है उत्तम करे पलके प्रभाती अमृत वेले उठे उत्तम करे आलसी ना रह जावे क्योंकि आलसी दा निरा रोगी किसे पासे भी कामयाब नहीं हो सकता। गुरसिख जीवन दे हर मैदान विच सफलता नु प्राप्त करने वास्ते उत्तम करदा और महाराज दे पावन बाणी च सुचेत कराया उत्तम करेंदिया जीओ तू कमांदिया सुख पुंच ध्यानदिया तू प्रभु मिल नानक उतरी चिंत। उद्यम करके जी उद्यम करके कमाई भी कर ते ध्यान करके भगती करके प्रभु दे नाल सांझ भी पर पा लै इधर भी मिलाप कर लै इस तरह तेरा जीवन एक चैन वाला सुख वाला निश्चिंती वाला हो जाए। इशनान करे अमृत सर नावे शरीर करके भी शुद्ध हो ते जिथे बाणी दा अमृत वसदा हो उस सत्संगत के अमृत सरोवर में आके मन में भी डुबिया लवा। उपदेश गुरु हर हर जप जापे फिर गुरु का उपदेश सरवण करे उसके अनुसार ही होकर के वाहगुरु नाम सिमरन करे उठत बैठत सोवत नाम कहो नानक जन के सदकाम। अमृत छकने ना पंजा प्यारिया वो जिसने कहते ने गुरसिखा अज तो तेरा जन्म गुरु नानक दे घर विच होया कलगीधर पातशाह दे घर च होया तेरा पिता गुरु कलगीधर तेरी माता साहिब कौर तेरा जन्म केसगढ़ साहिब दा ते वासी तो आनंदपुर साहिब दा रही चल भावे जिथे तेरा दिल करदा किस नगर च रहो तेरी सांझ आनंदपुर वाले नाल बनी हो बल्कि तेरा हिरदा उस आनंद दे नगर दा वासी होवे जिसनू किया गया बेगमपुरा शहर को नाम। तू खांदो नहीं ते ठाओ तेरी मानसिक अवस्था आनंद वाली हो तू उस आनंद वाली नगरी का भी वासी होवे जिथे भगतां दा वासा हुंदा संतां दा वासा हुंदा
ਉਸ ਆਤਮਕ ਅਵਸਥਾ ਦੀ ਉੱਚਤਾ ਨੂੰ ਤੂੰ ਪ੍ਰਾਪਤ ਹੋ। ਉੱਥੇ ਨਾਲ ਇਹ ਵੀ ਕਹਿੰਦੇ ਗੁਰਮੁਖ ਤੇਰੇ ਤੇ ਅੱਜ ਤੋਂ ਇਹ ਪਾਬੰਦੀ ਆਇਦ ਹੋਗੀ। ਇਹ ਗੱਲ ਸਮਝ ਲੈਣਾ, ਜਿਹੜਾ ਬੰਦਾ ਪਾਬੰਦੀਆਂ ਅੰਦਰ ਨਹੀਂ ਜੀਂਦਾ ਉਹ ਆਪ ਉਧਰਾ ਹੁੰਦਾ। ਡਿਸਿਪਲਨ ਨੂੰ ਨਾ ਧਾਰਨ ਕਰਨਾ, ਘਰਾਂ ਦਾ ਡਿਸਿਪਲਨ ਹੈ, ਸਕੂਲਾਂ ਕਾਲਜਾਂ ਦਾ ਡਿਸਿਪਲਨ ਹੈ, ਫੌਜਾਂ ਦਾ ਡਿਸਿਪਲਨ ਹੈ, ਬਾਜ਼ਾਰਾਂ ਕਾਰੋਬਾਰਾਂ ਦਾ ਵੀ ਆਪਣੀ ਕਿਸਮ ਦਾ ਇੱਕ ਡਿਸਿਪਲਨ ਹੈ। ਉਸ ਡਿਸਿਪਲਨ ਤੋਂ ਬਾਹਰ ਜਾਓ ਕਾਨੂੰਨ ਆਗਿਆ ਨਹੀਂ ਦਿੰਦਾ। ਧਰਮ ਦੇ ਸੰਬੰਧ ਚ ਐਸਾ ਲੋਕਾਂ ਨੇ ਸਮਝ ਲਿਆ ਜੋ ਮਰਜ਼ੀ ਕਰੋ, ਐਸੀ ਗੱਲ ਨਹੀਂ ਚੱਲੀ। ਗੁਰ ਸਤਿਗੁਰ ਕਾ ਜੋ ਸਿੱਖ ਆਖਾਏ ਉਹ ਸਿੱਖੀ ਦੇ ਡਿਸਿਪਲਨ ਚ ਚੱਲੇ। ਗੁਰਸਿੱਖੀ ਦੇ ਜੋ ਨੇਮ ਨੇ, ਔਰ ਉਹ ਨੇਮ ਤੁਹਾਨੂੰ ਪਤਾ ਨੇ, ਸਾਰਿਆਂ ਨੂੰ ਪਤਾ ਨੇ। ਪੰਜ ਪਿਆਰੇ ਹੁਕਮ ਦੇਣਗੇ ਅੱਜ ਤੋਂ ਤੂੰ ਪੰਜਾਂ ਕਕਾਰਾਂ ਦਾ ਰਹਿ ਧਾਰਨੀ ਹੋਣਾ, ਇਹਨਾਂ ਪੰਜਾਂ ਕਕਾਰਾਂ ਦੀ ਹੱਦ ਤੋਂ ਬਾਹਰ ਨਹੀਂ ਜਾਣਾ, ਇਸ ਡਿਸਿਪਲਨ ਤੋਂ ਬਾਹਰ ਨਹੀਂ ਜਾਣਾ, ਔਰ ਚਾਰ ਬੱਜਰ ਕੁਰਹਿਤਾਂ ਦੀ ਉਸ ਲਕੀਰ ਤੋਂ ਵੀ ਬਾਹਰ ਨਹੀਂ ਜਾਣਾ। ਚਾਰ ਬੱਜਰ ਕੁਰਹਿਤਾਂ ਤੋਂ ਬਚ ਕੇ ਰਹਿਣਾ, ਪੰਜੇ ਰਹਿਤਾਂ ਨੂੰ ਪੂਰੀ ਤਰ੍ਹਾਂ ਧਾਰਨ ਕਰਨਾ, ਨਾ ਕੇਵਲ ਇਹ ਬਲਕਿ ਇਮਾਨਦਾਰੀ ਨਾਲ ਧਰਮ ਦੀ ਕਿਰਤ ਕਰਕੇ ਕਮਾਉਣਾ ਹੈ, ਗੁਰੂ ਦਸਵੰਦ ਦੇਣਾ ਹੈ, ਪਰ ਉਪਕਾਰ ਹਿੱਤ ਜੂਝਦੇ ਰਹਿਣਾ ਹੈ, ਆਪਣੇ ਅੰਦਰੋਂ ਉੱਠਦੇ ਵਿਕਾਰਾਂ ਨਾਲ ਜੂਝਦੇ ਰਹਿਣਾ ਹੈ। ਉਹ ਜਿਹੜੀ ਤੁਕ ਆਪਾਂ ਪੜ੍ਹਦੇ ਹਾਂ ਰਹਿਤ ਨਾਮ ਹੈ, ਖਾਲਸਾ ਸੋਏ ਜੋ ਚੜ੍ਹੇ ਤੁਰੰਗ, ਖਾਲਸਾ ਸੋਏ ਕਰੇ ਨਿਤ ਜੰਗ। ਬੰਦਾ ਸੋਚਦਾ ਹੈ ਵੀ ਉਹ ਤਾਂ ਸਮਾਂ ਸੀ ਜਿਸਲੇ ਘੋੜਿਆਂ ਤੇ ਚੜ੍ਹ ਕੇ ਗੁਰੂ ਤੇ ਸਿੱਖ ਜੰਗ ਕਰਦੇ ਸਨ, ਤੇ ਮਹਾਰਾਜ ਦੇ ਲਿਖਾਏ ਹੋਏ ਰਹਿਤਨਾਮੇ ਤਾਂ ਤ੍ਰੈਕਾਲ ਨੇ। ਹੁਣ ਜੇ ਘੋੜੇ ਨਹੀਂ ਤੇ ਜੰਗ ਨਹੀਂ ਤੇ ਫਿਰ ਦਾ ਮਤਲਬ ਹੈ ਸਿੱਖ ਕੀ ਕਰੇ? ਜੇ ਨਹੀਂ ਕਰਦਾ ਘੋੜੇ ਤੇ ਨਹੀਂ ਚੜ੍ਹਦਾ, ਜੰਗ ਨਹੀਂ ਕਰਦਾ ਤੇ ਫਿਰ ਸਿੱਖ ਤਾਂ ਬੇਕਾਰ ਹੋ ਗਿਆ, ਸਿੱਖ ਸਿੱਖ ਨਾ ਰਿਹਾ? ਐਸੀ ਗੱਲ ਨਹੀਂ ਹੈ। ਉਹ ਜੰਗ ਬਾਹਰਲੀ ਹੈ, ਬੁਰਾਈ ਨਾਲ ਜੰਗ ਹੈ, ਲੇਕਿਨ ਬੁਰਾਈ ਤਾਂ ਅੰਦਰ ਵੀ ਚੱਲਦੀ ਪਈ। ਜਿਸਨੇ ਬੰਦਾ ਇਧਰੋਂ ਬਾਹਰੋਂ ਵਿਹਲਾ ਹੋਵੇ, ਸਾਹਿਬ ਕਲਗੀਧਰ ਪਾਤਸ਼ਾਹ ਕੋਲ ਸਿੱਖਾਂ ਨੇ ਸਵਾਲ ਕੀਤਾ ਸੀ, ਮਹਾਰਾਜ ਹੁਣ ਤਾਂ ਕੋਈ ਲੜਾਈ ਝਗੜਾ ਜੰਗ ਕੋਈ ਨਹੀਂ ਰਹਿ ਗਈ, ਕੀ ਕਰੀਏ ਅੱਜ ਕੱਲ੍ਹ ਕੀ ਕਰਿਆ ਕਰੀਏ? ਸਾਹਿਬ ਕਹਿਣ ਲੱਗੇ ਯੁੱਧ ਜਾਰੀ ਰੱਖੋ। ਹੈਰਾਨ ਹੋ ਗਏ, ਕਹਿਣ ਲੱਗੇ ਮਹਾਰਾਜ ਹੁਣ ਆਪਸ ਚ ਲੜੀਏ, ਯੁੱਧ ਕਿਹਦੇ ਨਾਲ ਜਾਰੀ ਰੱਖੀਏ? ਲੜਨ ਵਾਲਾ ਦੁਸ਼ਮਣ ਹੀ ਕੋਈ ਨੀ, ਸਾਰੇ ਭਗੌੜੇ ਹੋ ਗਏ, ਛੱਡ ਗਏ, ਭੱਜ ਗਏ, ਹੁਣ ਕਿਹਦੇ ਨਾਲ ਲੜੀਏ? ਯੁੱਧ ਜਾਰੀ ਰੱਖੀਏ, ਕੈਸਾ ਯੁੱਧ? ਵੈਸੇ ਮਹਾਰਾਜ ਨੇ ਇਹ ਵੀ ਰੋਜ਼ਾਨਾ ਦੇ ਨਿਤਨੇਮ ਚ ਸ਼ਾਮਿਲ ਕੀਤਾ ਸੀ, ਰੇਜ਼ਾਬਾਜ਼ੀਆਂ ਕਰੋ, ਤਲਵਾਰਬਾਜ਼ੀਆਂ ਕਰੋ, ਸਰੀਰ ਦੀ ਕਸਰਤ ਵੀ ਕਰੋ, ਸ਼ਸਤਰ ਧਾਰਨੀ ਹੋ ਕੇ ਸ਼ਸਤਰ ਦੀ ਵਿਦਿਆ ਵਿੱਚ ਪ੍ਰਵੀਨ ਹੋਣ ਦਾ ਯਤਨ ਵੀ ਜਾਰੀ ਰੱਖੋ। ਲੇਕਿਨ ਇੱਥੇ ਜਿਸਨੇ ਮਹਾਰਾਜ ਨੇ ਕਿਹਾ ਯੁੱਧ ਜਾਰੀ ਰੱਖੋ, ਮਹਾਰਾਜ ਕਿਹਦੇ ਨਾਲ ਲੜੀਏ? ਧਨ ਜੀਓ ਤਿਹ ਕੋ ਜਗ ਮੈਂ, ਮੁੱਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੇ। ਬਾਹਰਲਾ ਯੁੱਧ ਵੀ, ਚਿੱਤ ਦਾ ਯੁੱਧ ਵੀ, ਉਹ ਕਿਹੜਾ ਯੁੱਧ ਹੈ? ਮਹਾਰਾਜ ਕਹਿਣ ਲੱਗੇ ਅੰਦਰ ਤੁਹਾਡੇ ਤੇ ਥੋੜੀਆਂ ਧਾਰਾਂ ਪੈਂਦੀਆਂ ਨੇ, ਕਦੇ ਕਾਮ ਹਮਲਾ ਕਰਦਾ ਹੈ, ਕਦੇ ਕ੍ਰੋਧ, ਕਦੇ ਲੋਭ ਮੋਹ ਹੰਕਾਰ, ਇਹਨਾਂ ਨਾਲ ਅੰਦਰੋਂ ਉਹ ਗਿਆਨੇ ਕੀ ਵਡਣੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੇ। ਗਿਆਨ ਦਾ ਸ਼ਸਤਰ ਲੈ ਕੇ ਅੰਦਰ ਦੀ ਬੁਰਾਈ ਨੂੰ ਵੱਢਦੇ ਚਲੇ ਜਾਓ, ਅੰਦਰ ਦੀ ਵੀ ਸਫਾਈ ਜਾਰੀ ਰੱਖੋ, ਯੁੱਧ ਅੰਦਰ ਵੀ ਚੱਲ ਸਕਦਾ। ਖਾਲਸਾ ਸੋਏ ਜੋ ਚੜ੍ਹੇ ਤੁਰੰਗ, ਜੋ ਮਨ ਦੇ ਘੋੜੇ ਤੇ ਸਵਾਰੀ ਕਰੇ, ਮਨ ਨੂੰ ਕਾਬੂ ਚ ਰੱਖੇ, ਡਿਸਿਪਲਨ ਚ ਰੱਖੇ, ਸਿੱਖੀ ਦੇ ਡਿਸਿਪਲਨ ਚ ਰੱਖੇ ਮਨ ਨੂੰ। ਸਰੀਰ ਦਾ ਡਿਸਿਪਲਨ ਹੈ ਕਿ ਰਹਿਤਾਂ ਦਾ ਧਾਰਨੀ ਹੋਵੇ, ਰਹਿਤਾਂ ਤੋਂ ਬਚਿਆ ਹੋਵੇ। ਮਨ ਦਾ ਡਿਸਿਪਲਨ ਇਹ ਹੈ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਕਾਬੂ ਨਾ, ਇਸ ਘੋੜੇ ਨੂੰ ਲਗਾਮ ਪਾ ਕੇ ਬਾਣੀ ਅਨੁਸਾਰ ਖਾਲਸਾ ਸੋਏ ਕਰੇ ਨਿਤ ਜੰਗ ਬੁਰਾਈਆਂ ਨਾਲ। ਅੰਦਰ ਵੀ ਬੁਰਾਈਆਂ ਨਾਲ ਜੰਗ ਕਹੇ ਤੇ ਬਾਹਰ ਵੀ ਜੰਗ ਕਹੇ। ਸਾਹਿਬ ਕਹਿੰਦੇ ਨੇ ਐਸਾ ਗੁਰੂ ਕਾ ਸਿੱਖ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਜਿਸਨੇ ਗੁਰੂ ਕੇ ਬਚਨਾ ਅਨੁਸਾਰ ਇੱਕ ਡਿਸਿਪਲਨ ਚ ਜੀਵਨ ਬਤੀਤ ਕਰੇਗਾ ਨਾ, ਪਾਪ ਧੋਤੇ ਜਾਣਗੇ, ਦੋਸ਼ ਖਤਮ ਹੋ ਜਾਣਗੇ। ਦੋਖ ਕਹਿੰਦੇ ਨੇ ਦੋਸ਼ ਨੂੰ, ਦੋਸ਼ ਖਤਮ ਹੋ ਜਾਣਗੇ, ਜੀਵਨ ਚੋਂ ਬੁਰਾਈਆਂ ਨਿਕਲ ਜਾਣਗੀਆਂ। ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ, ਸਵਾਸ ਅੰਦਰ ਆਵੇ ਸਵਾਸ ਬਾਹਰ ਜਾਵੇ, ਇਹਦੇ ਨਾਲ ਵਾਹਿਗੁਰੂ ਸਿਮਰਨ ਜੁੜਿਆ ਹੋ। ਆਮ ਤੌਰ ਤੇ ਐਸਾ ਵੀ ਕਰਦੇ ਨੇ, ਸਵਾਸ ਅੰਦਰ ਜਾਵੇ ਤੇ ਵਾਹ ਕਹਿੰਦੇ, ਸਵਾਸ ਬਾਹਰ ਜਾਵੇ ਤੇ ਗੁਰੂ ਕਹਿੰਦੇ। ਸਹਿਜ ਅਵਸਥਾ ਵਿੱਚ ਇਸ ਤਰ੍ਹਾਂ ਜਪਦੇ ਫਿਰਦੇ ਚਲੇ ਜਾਂਦੇ ਨੇ, ਕਈ ਕਦਮ ਕਦਮ ਜਪਦੇ ਨੇ, ਕਈ ਕਾਰੋਬਾਰ ਕਰਦਿਆਂ ਹੋਏ ਕੋਈ ਵੀ ਹਰਕਤ ਕੋਈ ਤਾਲ ਮਿਲ ਜਾਵੇ ਉਸਦੇ ਨਾਲ ਵਾਹਿਗੁਰੂ ਸਿਮਰਨ ਦਾ ਯਤਨ ਕਰਦੇ ਨੇ। ਲੇਕਿਨ ਕਈ ਵਾਰੀ ਐਸਾ ਵੀ ਹੁੰਦਾ ਹੈ, ਸਹਿਜ ਅਵਸਥਾ ਵਿੱਚ ਸਿਮਰਨ ਕਰਦਿਆਂ ਕਰਦਿਆਂ ਮਨ ਦੀ ਸਥਿਰਤਾ ਪ੍ਰਾਪਤ ਨਹੀਂ ਹੁੰਦੀ, ਮਨ ਟਿਕਦਾ ਨਹੀਂ, ਉਹਦੇ ਵਾਸਤੇ ਕਈ ਵਾਰੀ ਮਨ ਨਾਲ ਜੂਝਣਾ ਵੀ ਪੈਂਦਾ। ਉਹਦੇ ਵਿੱਚ ਐਸਾ ਵੀ ਕੀਤਾ ਗਿਆ, ਗੁਰਮੁਖ ਗੁਰਸਿੱਖ ਜ਼ੋਰ ਲਾ ਕੇ ਵੀ ਸਿਮਰਨ ਕਰਦੇ ਨੇ, ਸਾਹ ਦੀ ਚਾਲ ਤੇਜ਼ ਕਰ ਦਿੰਦੇ, ਕਾਹਲੀ ਕਾਹਲੀ ਸਾਹ ਲੈਂਦੇ ਨੇ ਤੇ ਅੰਦਰ ਸਾਹ ਜਾਂਦੇ ਆ ਵਾਹ, ਬਾਹਰ ਸਾਹ ਜਾਂਦੇ ਆ ਗੁਰੂ ਕਹਿ ਕੇ ਉਹ ਆਪਣੇ ਆਪ ਨੂੰ ਤਾਣ ਲੈਂਦੇ ਨੇ। ਬਿਲਕੁਲ ਤਣ ਕੇ ਜਿਸਲੇ ਸਿਮਰਨ ਕਰਦੇ ਨੇ, ਉਹ ਸਿਮਰਨ ਦਾ ਪ੍ਰਭਾਵ ਨਾਭੀ ਤੋਂ ਲੈ ਕੇ ਸੀਸ ਦੀ
ਚੋਟੀ ਤੱਕ ਹੁੰਦਾ ਚਲਾ ਜਾਂਦਾ ਹੈ, ਮਨੁੱਖ ਨੂੰ ਚਰਨਾਟਾਂ ਛਿੜਦੀਆਂ ਨੇ, ਰਸ ਆਉਂਦਾ ਹੈ, ਆਨੰਦ ਆਉਂਦਾ ਹੈ, ਤੇ ਫਿਰ ਸੁਭਾਅ ਬਣ ਜਾਂਦਾ, ਫਿਰ ਤੁਰਦਾ ਫਿਰਦਾ ਕਾਰੋਬਾਰ ਕਰਦਾ, ਇਹਦੇ ਸਵਾਸਾਂ ਵਿੱਚੋਂ ਵਾਹਿਗੁਰੂ ਸਿਮਰਨ ਦੀ ਖੁਸ਼ਬੂ ਆਉਂਦੀ ਚਲੀ ਜਾਂਦੀ। ਉਹਨੂੰ ਕਹਿੰਦੇ ਨੇ ਉੱਠ ਬੈਠ ਸੋਵਤ ਨਾਮ, ਕਹੋ ਨਾਨਕ ਜਨ ਕਹਿ ਸਦਕਾਮ, ਇਹਦਾ ਕੰਮ ਹੀ ਹੋ ਜਾਂਦਾ, ਉੱਠਦਿਆਂ ਬਹਿੰਦਿਆਂ ਸੁੱਤਿਆਂ ਵੀ ਇਹਦੇ ਸਵਾਸਾਂ ਵਿੱਚ ਸਿਮਰਨ ਦੀ ਲੜੀ ਬਣ ਜਾਂਦੀ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ, ਇਹੋ ਜਿਹਾ ਗੁਰਸਿੱਖ ਗੁਰੂ ਨੂੰ ਚੰਗਾ ਲੱਗਦਾ। ਜਿਸ ਨੂੰ ਦਇਆਲ ਹੋਵੇ ਮੇਰਾ ਸਵਾਮੀ, ਜਿਸ ਦੇ ਸਾਹਿਬ ਦੀ ਰਹਿਮਤ ਹੋ ਜਾਵੇ, ਝੋਲੀ ਅੱਡ ਦੇਵੇ, ਮੱਥਾ ਟੇਕ ਦੇਵੇ, ਦੁਰਮਤ ਤਿਆਗ ਦੇਵੇ, ਗੁਰਮਤ ਲੈ ਲਵੇ, ਡਿਸਿਪਲਨ ਚ ਆ ਜਾਵੇ, ਉਹ ਦਇਆ ਦਾ ਪਾਤਰ ਬਣੇਗਾ। ਜਿਸ ਦੇ ਸਾਹਿਬ ਦੀ ਰਹਿਮਤ ਹੋ ਜਾਵੇ, ਫਿਰ ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ, ਗੁਰੂ ਕਾ ਉਪਦੇਸ਼ ਉਹ ਸੁਣਦਾ ਹੈ, ਗੁਰੂ ਉਪਦੇਸ਼ ਉਸ ਨੂੰ ਸੁਣਾਉਂਦਾ ਹੈ, ਉਹ ਬੰਦਾ ਉਪਦੇਸ਼ ਲੈ ਕੇ ਉਪਦੇਸ਼ ਦੇਣ ਜੋਗਾ ਵੀ ਹੋ ਜਾਂਦਾ, ਆਪ ਵੀ ਜਪਦਾ ਹੈ, ਹੋਰਾਂ ਨੂੰ ਵੀ ਜਪਾਉਂਦਾ। ਸਾਹਿਬ ਉਹਨਾਂ ਦੀ ਗੱਲ ਕਰਦੇ, ਸੋ ਗੁਰਸਿੱਖ ਧਨ ਧਨ ਹੈ ਜਿਨ ਗੁਰ ਉਪਦੇਸ਼ ਸੁਣਿਆ ਹਰ ਕੰਨੀ, ਗੁਰ ਸਤਿਗੁਰ ਨਾਮ ਦਿੜਾਇਆ ਤਿਨ ਹੋਮੇ ਕੁਬਦਾ ਪੰਨੀ, ਬਿਨ ਹਰ ਨਾਵੇ ਕੋ ਮਿੱਤਰ ਨਾਹੀ, ਵਿਚਾਰ ਡਿੱਠਾ ਹਰ ਜਨੀ, ਜਿਨ੍ਹਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ, ਜਿਹੜੇ ਨਾਮ ਨਾਲ ਰੱਜੇ ਨੇ, ਸੰਤੁਸ਼ਟ ਹੋਏ ਨੇ ਨਾਮ ਨਾਲ, ਜਿਨ੍ਹਾਂ ਦਾ ਮਨ ਭਿੱਜ ਗਿਆ, ਤਿਨ ਸਤਿਗੁਰ ਕੀ ਗੱਲ ਮੰਨੀ, ਜੋ ਗੁਰਮੁਖ ਨਾਮ ਧਿਆਏ ਦੇ ਤਿਨ ਚੜ੍ਹੀ ਚਵੰਗਣ ਮੰਨੀ, ਉਹ ਚੜ੍ਹਦੀ ਕਲਾ ਚ ਜਾਂਦੀ, ਉਹਨਾਂ ਨੂੰ ਚਾਅ ਚੜ੍ਹਦੇ ਨੇ, ਖੇੜੇ ਚੜ੍ਹਦੇ ਨੇ, ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਂਦੀ, ਉਹ ਜ਼ਿੰਦਗੀ ਦੀਆਂ ਸਿਖਰਾਂ ਨੂੰ ਛੋਹਦੇ। ਬਲਕਿ ਮਹਾਰਾਜ ਨੇ ਪਾਵਨ ਬਾਣੀ ਚ ਐਸਾ ਵੀ ਕੀਤਾ, ਧਨ ਧਨ ਸੋ ਗੁਰਸਿੱਖ ਕਹੀਏ ਜੋ ਸਤਿਗੁਰ ਚਰਨੀ ਜਾਏ ਪਿਆ, ਧਨ ਧਨ ਸੋ ਗੁਰਸਿੱਖ ਕਹੀਏ ਜਿਨ ਹਰ ਨਾਮਾ ਮੁਖ ਰਾਮ ਕਹਿਆ, ਧਨ ਧਨ ਸੋ ਗੁਰਸਿੱਖ ਕਹੀਏ ਜਿਸ ਹਰ ਨਾਮ ਸੁਣਿਆ ਮਨ ਅਨੰਦ ਭਇਆ, ਧਨ ਧਨ ਸੋ ਗੁਰਸਿੱਖ ਕਹੀਏ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ, ਇਸ ਗੁਰਸਿੱਖ ਹੋ ਸਦਾ ਨਮਸਕਾਰੀ ਜੋ ਗੁਰ ਕੇ ਭਾਣੇ ਗੁਰਸਿੱਖ ਚਲੇ, ਜੋ ਗੁਰੂ ਕੀ ਰਜ਼ਾ ਚ ਚੱਲਦਾ, ਗੁਰੂ ਕੇ ਹੁਕਮ ਚ ਚੱਲਦਾ।

ਪਿਤਾ ਜੀ, ਇਹ ਤੇ ਬਾਬਾ ਨਾਨਕ ਜੋ ਕਲ ਯੁਗ ਦੇ ਅਵਤਾਰ ਆਏ ਸੰਸਾਰ ਤੇ, ਉਹਨਾਂ ਦੀ ਪਵਿੱਤਰ ਬਾਣੀ ਹੈ। ਉਹਨਾਂ ਨੇ ਕਿਹਾ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਮਾਨੋ ਗਿਆਨ ਹੁੰਦਾ ਗਿਆ। ਬੱਚੀ ਦੇ ਪ੍ਰਵਚਨ ਸੁਣੇ ਬਾਬਾ ਅਮਰਦਾਸ ਜੀ ਚੈਨ ਨਾਲ ਕਰ ਨਹੀਂ ਬੈਠੇ, ਉਸੇ ਵੇਲੇ ਜਾ ਗੁਰੂ ਅੰਗਦ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ। ਅੱਗੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪਿਆਰ ਕੀਤਾ, ਸਤਿਕਾਰ ਕਰਨ ਲੱਗੇ ਤੇ ਬਾਬਾ ਅਮਰਦਾਸ ਜੀ ਕਹਿਣ ਲੱਗੇ, ਗੁਰੂ ਮਹਾਰਾਜ, ਮੈਂ ਅੱਜ ਕੁੜਮ ਬਣ ਕੇ ਨਹੀਂ ਆਇਆ। ਮੈਂ ਜਾਣਦਾ ਹਾਂ ਕਿ ਆਪ ਮੇਰੇ ਛੋਟੇ ਭਰਾ ਦੇ ਸਦਕੇ ਮੇਰਾ ਸਤਿਕਾਰ ਕਰਨਾ ਚਾਹੁੰਦੇ ਹੋ, ਪਰ ਮੈਂ ਤੇ ਅੱਜ ਦਾਸ ਬਣ ਕੇ ਆਇਆ ਹਾਂ। ਅੱਜ ਤੇ ਮੈਂ ਆਪਣੀ ਝੋਲੀ ਖੈਰ ਪਵਾਉਣ ਆਇਆ ਹਾਂ, ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣਾ ਸੇਵਕ ਬਣਾ ਲਵੋ। ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਆਪ ਤੇ ਮਾਲਕ ਹੋ, ਘਰ ਦੇ ਮਾਲਕ ਹੋ, ਆਏ ਹੋ ਤੇ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਨੀ ਸ਼ੁਰੂ ਕਰ ਦਿਓ। ਦੇਖਦੇ ਦੇਖਦੇ ਬਾਬਾ ਅਮਰਦਾਸ ਜੀ ਸਾਰਾ ਦਿਨ ਸੰਗਤ ਦੀ ਸੇਵਾ ਕਰਦੇ, ਲੱਕੜਾਂ ਟੋਂਦੇ, ਲੰਗਰ ਦੇ ਵਿੱਚ ਪ੍ਰਸ਼ਾਦੇ ਪਕਾਉਂਦੇ, ਸੰਗਤਾਂ ਨੂੰ ਛਕਾਉਂਦੇ ਤੇ ਫਿਰ ਗੁਰੂ ਮਹਾਰਾਜ ਦੀ ਵੀ ਸੇਵਾ ਕਰਦੇ। ਰਾਤ ਪੈ ਜਾਂਦੀ ਤੇ ਸਾਰੇ ਸੇਵਕ ਸੌਂ ਜਾਂਦੇ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਇਹ ਗਾਗਰ ਲੈ ਕੇ ਬਿਆਸ ਵੱਲ ਚੱਲ ਪੈਂਦੇ। ਬਾਬਾ ਅਮਰਦਾਸ ਜੀ ਇੱਕ ਦਿਨ ਜਦੋਂ ਬਿਆਸ ਤੋਂ ਗਾਗਰ ਚੁੱਕ ਕੇ ਪੁੱਠੇ ਪੈਰੀ ਆ ਰਹੇ ਸਨ ਤੇ ਜੁਲਾਹੀ ਦੇ ਤਾਣੇ ਪੇਟੇ ਨਾਲ ਪੈਰ ਦਾ ਅੰਗੂਠਾ ਲੱਗ ਗਿਆ, ਡਿੱਗ ਪਏ। ਆਵਾਜ਼ ਆਈ ਅੰਦਰੋਂ ਜੁਲਾਹੀ ਨੇ ਕਿਹਾ ਕਿ ਕੌਣ ਹੋ ਸਕਦਾ ਹੈ। ਜੁਲਾਹੇ ਨੇ ਵੀ ਕਿਹਾ ਕੌਣ ਹੋ ਸਕਦਾ ਹੈ ਤੇ ਜੁਲਾਹੀ ਨੇ ਫਿਰ ਕਹਿ ਦਿੱਤਾ, ਹੋਵੇਗਾ ਉਹ ਹੀ ਅਮਰੂ ਨੇ ਥਾਵਾਂ। ਕਹਿਣ ਦੀ ਦੇਰ ਸੀ, ਇਧਰੋਂ ਅੰਤਰਯਾਮੀ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਅੰਤਰ ਧਿਆਨ ਹੋਏ ਸਨ, ਜਿਹੜੇ ਪਤਾ ਚੱਲ ਗਿਆ ਕਿ ਅੱਜ ਮੇਰਾ ਸੇਵਕ ਜਿਸਨੂੰ ਨੇ ਥਾਵਾਂ ਕਿਹਾ ਹੈ, ਇਤਨੀ ਸੇਵਾ ਕਰਨ ਵਾਲਾ, ਕਰੜੀ ਸੇਵਾ ਕਰਨ ਵਾਲਾ ਜਿਸਨੂੰ ਨਿਥਾਵਾਂ ਕਿਹਾ ਹੈ, ਉਸਨੂੰ ਤੇ ਨਿਥਾਵਿਆਂ ਦੇ ਥਾਮ ਹੋਣਾ ਚਾਹੀਦਾ ਹੈ। ਬਸ ਭਗਤੀ ਪ੍ਰਵਾਨ ਹੋਈ, ਸੇਵਾ ਪ੍ਰਵਾਨ ਹੋਈ ਤੇ ਜਿਉਂ ਹੀ ਆ ਕਰਕੇ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਇਆ ਤੇ ਇਸ਼ਨਾਨ ਕਰਕੇ ਬਿਠਾਇਆ ਤਖ਼ਤ ਤੇ ਵਰ ਦੇਣੇ ਸ਼ੁਰੂ ਕਰ ਦਿੱਤੇ। ਬਈ ਬਾਬਾ ਅਮਰਦਾਸ ਜੀ, ਤੁਸੀਂ ਤੇ ਨਿਮਾਣਿਆਂ ਦੇ ਮਾਣ ਹੋ, ਨਿਤਾਣਿਆਂ ਦੇ ਤਾਣ ਹੋ, ਨਿਓਟਿਆਂ ਦੀ ਓਟ, ਨਿਗੱਤਿਆਂ ਦੀ ਗੱਤ, ਪੱਤਿਆਂ ਦੀ ਪੱਤ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਸੇਵਾ ਨੂੰ ਜਦੋਂ ਪ੍ਰਵਾਨ ਹੋਇਆ ਦੇਖਿਆ ਤੇ ਫਿਰ ਬਈ ਕਵਿਤ ਦੇ ਵਿੱਚ ਕਲਮਬੱਧ ਕੀਤਾ, ਇਸ ਕਾਰਨ ਕਰਕੇ ਕਿ ਆਉਣ ਵਾਲੇ ਸੰਸਾਰ ਦੇ ਸੇਵਕਾਂ ਨੂੰ ਪਤਾ ਚੱਲ ਜਾਵੇ ਕਿ ਇੱਕ ਗੁਰਸਿੱਖ ਨੂੰ ਇਸ਼ਨਾਨ ਕਰਨ ਦਾ ਕਿਤਨਾ ਕੁ ਫਲ ਮਿਲ ਸਕਦਾ ਹੈ। ਮਗਰ ਉਹ ਗੁਰਸਿੱਖ ਹੋਵੇ ਗੁਰੂ ਅੰਗ

सन ਉਹ ਜਾ ਕਰਕੇ ਅਨਾਜ ਲਿਆਂਦਾ ਲਿਆ ਕਰਕੇ ਆਪ ਪਕਾਇਆ ਤੇ ਪਕਾ ਕਰਕੇ ਸਾਰੇ ਸਾਧੂਆਂ ਨੂੰ ਭੋਜਨ ਛਕਾਇਆ ਪਾਣੀ ਪਿਲਾਇਆ ਤੇ ਉਹਨਾਂ ਨੂੰ ਤ੍ਰਿਪਤ ਕੀਤਾ।

ਜਿਹੜਾ ਆਪ ਜੁੜਿਆ ਹੋਵੇ ਪਰਮਾਤਮਾ ਦੇ ਨਾਲ ਤੇ ਫਿਰ ਦੂਸਰੇ ਤੇ ਕਰੇ ਕਿਰਪਾ ਤੇ ਦੂਸਰੇ ਨੂੰ ਵੀ ਸ਼ਬਦ ਦੇ ਨਾਲ ਜੋੜ ਦੇਵੇ। ਫਰਮਾਨ ਆਉਂਦਾ ਹੈ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ। ਬਈ ਜਿਹੜਾ ਆਪ ਜੁੜਿਆ ਹੋਵੇ ਪਰਮਾਤਮਾ ਨਾਲ ਤੇ ਫਿਰ ਦੂਸਰੇ ਨੂੰ ਪਰਮਾਤਮਾ ਦੇ ਸ਼ਬਦ ਨਾਲ ਜੋੜ ਦੇਵੇ, ਭਾਈ ਸਾਹਿਬ ਕਹਿੰਦੇ ਹਨ ਮਾਨੋ ਉਸ ਨੂੰ ਸੱਤ ਸੋਨੇ ਦੇ ਮੰਦਰ ਬਣਾ